ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ

ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ

ਪਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

जानाओ साचे नाम की लागै भूख उत भूखै खाए चलिए दुख।

ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ

ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪ।

ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹੈ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ

ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਨਤ।

ਆਬਦ ਹੈ ਜੀਤੀ ਬਰਨਤ ਭਿੰਨ ਭਿੰਨ ਤੁਰ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੋਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰਿਹੂ ਤਾਂ ਕਿ ਤਾਪ ਤਨਕ ਮਹਿ ਹਰਿਹੂ ਰਿਤ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ।

ਦਾ ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਵੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਆਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ

ਪਿਓਈ। ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀ ਉੱਥੈ ਤੇਰੀ ਰੱਖ। ਅਗਨੀ ਉਦਰ ਮਾਹੀ, ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਪਾਉ ਜਲ ਬਿਖਮ ਸਗਾਹੋ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮਹਿ ਇਹੋ ਪੁੰਨ, ਗੁਣ ਗੋਬਿੰਦ।

ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਵਿਦਾਰਿਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਵਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਵਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ

सत्संग जी, बोलो जी। वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वाह प्रथम गति समर कहे गुरु नानक लई त्या है फिर गुरते अमरदास रामदास सहाय अर्जन हर गोबिंद सिमरो श्री हर राय श्री हर कृष्ण त्याई सब दुख जाए तेग बहादुर सिमर है कर्ण उन्होंने दयावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पुत्रात्मक रूप साहब श्री गुरु ग्रंथ साहब के पाठदार का त्यंतर के खालसा से बोलो जी। वाह ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹੀ ਦੇਖ ਡਿਟ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਨੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸਹੀ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਨੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਵਾਹਿਗੁਰੂ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਜਿਤ ਆਵਣ ਕਾ ਸਤ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰੱਖਿਆ ਯਾਦ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰੱਖ ਕੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥੇ ਸਦਾ ਸਹਾਇਤ ਤਿਆਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਓਟੀਆਂ ਦੀ ਓਟ ਗੁਰੂ ਨਿਆਸਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਉਹ ਭਾਵੇ ਤਾਂ ਆਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਅਰਦਾਸ ਇੰਤਜ਼ਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪ ਦੇ ਚਰਨ ਪਿਤਰ ਪ੍ਰਮਾਣੀ ਸਕੂਨ ਸਾਲ ਸੰਪੂਰਨ ਪਾਠ ਦਿੱਤਾ ਹੈ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨ ਸੋਧਦਾਰ ਰਹਿ ਰਾਸ ਸ਼ਬਦ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸਤਿਖੰਡ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਨਿਸ਼ਾਨੀ ਵਾਸਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਣੀ ਬਾਰ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਸਾਹਿਬ ਦੇ ਗੱਲ ਤਿਆਰ ਕਰ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸ਼ਹੀਦ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬਾਹ ਕਿਰਪਾ ਕਰ ਦਤਾਰ ਬਖਸ਼ਿਸ਼ ਕਰੋ ਆਪਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਛੋਟੇ ਵਾਲੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਜੀ ਗਰੀਬਾਹ ਕਿਰਪਾ ਕਰੋ ਤਾਂ ਵੀ ਸਰਤਾਰ ਪਿਤਾ ਜੀ ਆਪਦੇ ਚਰਨ ਕਾਲਾਂ ਦਰਦਾਸ ਮਿੰਤ ਪਿਤਾ ਜੀ ਗਰੀਬਾਹ ਸੇਵ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਾ ਅਤੇ ਬੇਅੰਤ ਸ਼ਹੀਦ ਸਿੰਘਾਂ ਦੇ ਪਾਤਸ਼ਾਹੀ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਨਿਵਾਸ ਦੱਸ ਕੇ ਗਰੀਬ ਨਿਵਾਜ ਸੰਸਕਾਰ ਕੀਤਾ ਗਿਆ ਜਤਾਰ ਪਿਤਾ ਜੀ ਉਹਨਾਂ ਸ਼ਹੀਦਾਂ ਦੀ ਗਰੀਬ ਨਿਵਾਜ ਯਾਦ ਵਿੱਚ ਗੁਰਦੁਆਰਾ ਸਾਹਿਬ ਹੋ ਜੇ ਅਤੇ ਸੰਗਤਾਂ ਵੱਲੋਂ ਜਤਾਰ ਪਿਤਾ ਜੀ ਅਰਦਾਸ ਬੇਨਤੀ ਹੈ ਉਹਨਾਂ ਸਾਰੇ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਚਰਨਾਂ ਦੀ ਨਿਵਾਜ ਬਖਸ਼ੋ ਠੰਡ ਬਖਸ਼ੋ ਪਿੱਛੇ ਪਰਿਵਾਰ ਨੂੰ ਭਾਰਤ ਪਾਲਕ ਦਾਜ ਬਖਸ਼ੋ ਕੌਮ ਨੂੰ ਉਹਨਾਂ ਦੇ ਵਿਛੋੜੇ ਕਰਨ ਦੀ ਭਾਵਨਾ ਦਾਜ ਬਖਸ਼ੋ ਭਾਵਨਾ ਬਖਸ਼ੋ ਕਿਰਪਾ ਦਤਾਰ ਮਿਹਰ ਕਰਦੇ ਹਾਂ ਸ਼ੇਖ ਕੌਮ ਨੂੰ ਖਾਲਸਾ ਬੰਦ ਨੂੰ ਏਕਤਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰੋ ਅਤੇ ਇਹਨਾਂ ਤਿਉਹਾਰ ਸਿਆ ਸ਼ਹੀਦਾਂ ਦੇ ਦਰਸਾਏ ਮਾਰਗ ਨੂੰ ਬਣਾਉਣ ਵਾਸਤੇ ਬਲ ਦਾਜ ਬਖਸ਼ੋ ਭਾਵਨਾ ਦਾਜ ਬਖਸ਼ਿਸ਼ ਸਦਾ ਉਹਨਾਂ ਦੇ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਰਹਿਣ ਵਾਸਤੇ ਹਿੰਮਤ ਦਾ ਦਾਜ ਬਖਸ਼ਿਸ਼ ਕਰੋ ਗੁਰੂ ਨਿਵਾਜ ਜੀ ਬਖਸ਼ ਕਰੋ ਗਰੀਬ ਨਿਵਾਜ ਚਾਰ ਜੀਓ ਗਰੀਬ ਨਿਵਾਜ ਜੋ ਸਿੱਖ ਪੰਥ ਇਸ ਵੇਲੇ ਤਾਰ ਪਿਤਾ ਜੀ ਗਰੀਬ ਨਿਵਾਜ ਜੂਝਦੇ ਹਨ ਉਹਨਾਂ ਦੀ ਚਾਡੀ ਕਲਾ ਬਖਸ਼ੋ ਅਤੇ ਕਿ ਪਾਤਸ਼ਾਹ ਜੀ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਕਿਰਪਾਲਤਾ ਕਰੋ ਦਾਜ ਬਖਸ਼ਿਸ਼ ਕਰੋ ਜੀ ਤੰਦ ਗ੍ਰੰਥ ਸਾਹਿਬ ਦਾ ਤਾਰ ਪਿਤਾ ਜੀ ਆਪ ਡਰ ਕਰ ਸੇਵਾਦਾਰ ਗਰੀਬ ਨਿਵਾਜ ਸਵਰਗਵਾਸੀ ਬੀਬੀ ਗੁਰਦੇਵ ਕੌਰ ਕਲਸੀ ਆਤਮ ਸ਼ਾਂਤੀ ਵਾਸਤੇ ਪਰਿਵਾਰ ਨੂੰ ਅਰਦਾਸਾ ਬੇਨਤੀ ਨੂੰ ਪ੍ਰਵਾਨ ਕਰੋ ਬਖਸ਼ਿਆ ਦੇ ਦਾਜ ਬੀਬੀ ਗੁਰਦੇਵ ਕੌਰ ਕਲਸੀ ਨੂੰ ਇਸ ਮਾਧਰੂ ਦੀ ਯਾਤਰਾ ਕਰਦੇ ਹੋਈਆਂ ਭੁੱਲਾ ਚੁੱਕੇ ਮਾਹ ਬਖਸ਼ੋ ਉਹਨਾਂ ਦੇ ਗੁਣਾ ਕਰਨਾ ਚ ਦਾਜ ਦਾਜ ਹੋਣ ਚਾਹਨਾ ਰਾਜ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨਵਾਂ ਕਰਨ ਬਚਾ ਕੇ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਦੀ ਵਾਲੇ ਦਾਜ ਬਖਸ਼ੋ ਪਰਿਵਾਰ ਸੁੱਖ ਰੱਖੋ ਤੀਰ ਰਾਜ ਬਖਸ਼ਿਆ ਦੇ ਦਾ ਪਿਛਲੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਗੁਰੀ ਕਿਰਪਾ ਕਰੋ
ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸੰਗਤਾਂ ਨੇ ਸਾਜੀ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਫਿਰ ਹੋਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਜੀ ਮੈਨੂੰ ਆਹ ਕਿਹੜਾ ਭਗਤ ਪਿਆਰ ਜੀ, ਉਹ ਦੂਰਦਾਰ ਕਾਲਜ ਬੈਠੀਆਂ ਲਾਈਫ ਤਾਂ ਕਿਸੇ ਸ਼ਰਮ ਕਰ ਰਹੀ ਹੈ, ਸਾਰੀ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਆਰਾਮ ਬਸੀ ਦੀ ਸੰਗਤਾਂ ਨੂੰ ਬਖਸ਼ੇ। ਸੰਗਤਾਂ ਆਪਦੇ ਜਾਣਾ ਧੰਨਵਾਦ ਕਰ ਰਹੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹੈ, ਸੰਗਤਾਂ ਮਾਏ ਬੇਟਾ ਘਰ ਹੀ ਚੰਨਿਆ ਪ੍ਰਵਾਨ ਕਰੋ, ਬੱਚਿਆਂ ਸੇਵਾ ਕਮਾਈਆਂ ਸਫਲ ਕਰੋ, ਕਾਰਜ ਵੱਧ ਬਦਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਦਾ ਸਫਲ ਪੂਰੀਆਂ ਕਰੋ ਜੀ, ਬਖਸ਼ੀ ਕਰੋ ਮੇਰਾ ਦੇ ਘਰੇ ਅੰਗ ਸੰਗ ਸਿਆਦਾ ਬਖਸ਼ੋ ਗਰੀਬ ਨਵਾਜ ਜੀ, ਸੇਵਾ ਪ੍ਰਵਾਨ ਕਰੋ ਭੁੱਲੋ ਟਕੋ ਮਾਈ ਬਖਸ਼ੋ, ਪਵਿੱਤਰ ਨਾਮੀ ਬਖਸ਼ੇ ਪ੍ਰੰਤ ਅੱਜ ਦੇ ਸ਼ਾਮ ਦੇਖਾ ਥਕੀ ਦੁਬਾਰੇ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚੰਨਾ ਦੁਰਾ ਦੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਮਨਾਰ ਦਾ ਨਾਮ ਜਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਏ ਉਪ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ।

ਦੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋ ਤਰੇ ਪਾ ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ।

ญหังสัตติยากาลวาหิงดีครับ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜਹਿ ਪ੍ਰਾਨ ਅਕੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਸਾਹਿਬ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਤਿ ਮਹਾਰਾਜ ਨੇ ਕਿ ਉਹ ਬੈਠ ਕੇ ਪਿੱਤਰ ਕਰਵਾਉਣੀ। ਸੁਖਮਨੀ ਸਾਹਿਬ ਦੇ ਗੁਰ ਪਾਠ ਸ਼ਰਨ ਕੀਤੇ ਨੇ, ਸੰਧਿਆ ਸਮਾਂ ਜਾਣ ਕੇ ਸੁਦਰਿਆ ਸਾਹਿਬ ਦੇ ਪਾਠ ਸ਼ਰਨ ਕੀਤੇ ਹਨ। ਸਾਧ ਸੰਗਤ ਜੀ, ਅਰਦਾਸ ਚਾਲ ਦੀਆਂ ਪ੍ਰੇਮ ਰਾਜ ਬਖਸ਼ੇ ਪਿੱਤਰ ਕਰਵਾਉਣੇ ਸ਼ਰਨ ਕੀਤੇ ਨੇ। ਸਾਜ ਦਾ ਸਵਾਗਤ ਗੁਰੂ ਸਾਹਿਬਾਂ ਨੇ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਸਵਾਗਤ ਸਾਧ ਸੰਗਤ ਜੀ, ਸ਼ਾਮਰੀ ਕੀ ਰਾਮ ਹੋਰੇ ਨੇ ਆਪ ਸੰਗਤ ਨੂੰ ਪਤਾ ਹੈ। ਸਭ ਤੋਂ ਪਹਿਲਾਂ ਆਰਤੀ ਕੀਰਤਨ ਆਪ ਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਹਰਪ੍ਰੀਤ ਸਿੰਘ ਦੀ ਆਵਸ਼ਕਤਾ ਨੂੰ ਬੜਾ ਚਰਨਾ ਜੋੜਨਾ ਮਹਾਨ ਪ੍ਰਾਰਾ ਕਰਨਗੇ। 7 ਤੋਂ 7 ਵਜੇ ਤੱਕ ਕਥਾ ਕਰਨਗੇ ਭਾਈ ਗੁਰਮੇਲ ਸਿੰਘ ਜੀ, ਦੁਬਾਰਾ ਸਾਡੇ ਪਾਸ ਮਹਾਨ ਵਿਦਵਾਨ ਵੀ ਆਏ ਨੇ। ਆਪ ਸੰਗਤ ਨੇ ਬੇਨਤੀ ਕਿ ਜ਼ਰੂਰ ਗੁਰੂ ਕਰਾਓ ਅਤੇ ਆਣ ਕੇ ਕਥਾ ਕੀਰਤਨ ਸਾਨੂੰ ਕਿਰਪਾਲਤਾ ਕਰੋ। ਤੋ ਦੂਸਰਾ ਕੀਰਤਨ ਜੋ ਹੈ 7:30 ਤੋਂ 7:45 ਤੋਂ 8:30 ਤੱਕ ਉਹ ਕਰਨਗੇ ਭਾਈ ਸੁਭਾਸ ਨਾਲ ਜਥਾ। ਸਾਰੇ ਸੰਗਤ ਨੇ ਬੇਨਤੀ 8:30 ਤੱਕ ਮਾਰੇ ਕਥਾ ਕਿਸੇ ਤੋਂ ਬਾਅਦ ਸ਼ਰਨ ਕਰਨ ਵਾਸਤੇ ਮਾਰੇ ਚਰਨ ਯਾਦ ਨੇ ਭਰੋ ਜੀਵਨ ਦੀਆਂ ਕੜੀਆਂ ਸਫਲਾ ਕਰੋ। ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਨਾਰਥ ਸਾਤ ਸਾਲ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਬਣ ਰਹੀਆਂ ਨੇ, ਇਹਨਾਂ 'ਚ ਮਿਹਨਤ ਮਾਇਆ ਲੱਗ ਰਹੀ ਹੈ। ਤੋ ਬੇਨਤ ਪੁਰਾਣ ਹੋਣ ਤੋਂ ਸਾਧ ਸੰਗਤ ਜੀ, ਮਿਹਨਤ ਮਾਇਆ ਇਹਨਾਂ ਬਿਲਡਿੰਗਾਂ ਦੀ ਸੰਪੂਰਨਤਾ ਵਾਸਤੇ ਨੁਕਸਾਨ ਸਫਰ ਕਰਦੇ ਹਾਂ। ਸੰਗਤਾਂ ਨੇ ਭੇਟਾਂ ਕੀਤੀਆਂ ਨੇ, ਸੋ ਵਡਭਾਗੀ ਹਨ ਸਾਸਤੀ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨੇ, ਕਿਤੇ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਮਾਇਆ ਭੇਟਾ ਕਰਕੇ ਇਹਨਾਂ ਜੋ ਸਾਰੇ ਮਿਲ ਕੇ ਸੰਪੂਰਨ ਕਰੀਏ। ਸਤਸੰਗ ਜੀ, ਆਪਣੇ ਤੁਹਾਨੂੰ ਬੇਨਤੀ ਹੈ ਕਿ ਜੋ ਲੜੀਵਾਰ ਪਾਠ ਸਾਰੋ ਸਰਵ ਕਰ ਰਹੇ ਹੋ, ਮਿਹਨਤ ਪਰਿਵਾਰ ਘਰਾਂ 'ਚ ਬੈਠ ਕੇ ਕਰ ਰਹੇ ਨੇ, ਸੋ ਉਹਨਾਂ ਦੀ ਸੰਪੂਰਨਤਾ ਵਾਸਤੇ ਜੋ ਸਾਰਾ ਸਿਸਟਮ ਜਿਹੜਾ ਉਹ ਇਕੱਠਾ ਕਰਨਾ, ਸੋ ਇਕੱਠੇ ਇੱਕ ਵਾਰੀ ਭੋਗ ਪੈਣਗੇ। ਉਹਦੇ ਵਾਸਤੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪੂਰਨ ਸੰਪਰਕ ਕਰਕੇ ਉਹਨਾਂ ਨੂੰ ਫੋਨ ਕਰਕੇ ਸੋ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 408-712-4145। ਸਤ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਜ਼ਰੂਰ ਫੋਨ ਕਰ ਲੈਣਾ। ਜੁਲਾਈ 16 ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਦਿਵਸ ਭਾਈ ਧਰਮ ਸਿੰਘ ਜੀ ਦਾ, ਆਓ ਸਤ ਸੰਗਤ ਜੀ ਹਾਜ਼ਰੀਆਂ ਭਰਨੀਆਂ ਨੇ। ਜੁਲਾਈ 13-17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਚੱਲ ਰਿਹਾ ਬੱਚਿਆਂ ਦਾ, ਜੋ ਤੁਸੀਂ ਆਪ ਬਾਹਰ ਦੇਖ ਰਹੇ ਹੋ। ਜਿਨ੍ਹਾਂ ਦੇ ਬੱਚੇ ਅਜੇ ਤੱਕ ਨਹੀਂ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਲਿਆ ਕੇ ਜ਼ਰੂਰ ਬੱਚਿਆਂ ਨੂੰ ਇਹ ਸਮਾਂ ਜ਼ਰੂਰ ਅਵੇਲ ਕਰਨਾ ਚਾਹੀਦਾ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉੱਥੇ ਦਰਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਪਾਸੋਂ ਹਾਜ਼ਰੀਆਂ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ਬਦ ਗਾਇਨ ਕਰਦੇ ਹਾਂ, ਇੱਕ ਨਹੀਂ ਬੇਅੰਤ ਗਲਤੀਆਂ ਹੋ ਹੀ ਜਾਂਦੀਆਂ ਹਨ, ਕਿਉਂਕਿ ਬਾਣੀ ਬਹੁਤ ਵੱਡਾ ਸਮੁੰਦਰ ਹੈ। ਸਮਰੱਥ ਗੁਰੂ ਸਿਰਹੱਤ ਤ੍ਰਿਓ, ਆਓ ਜੀ ਹੁਣ ਸਮਾਂ ਹੋਇਆ ਹੈ ਕਥਾ ਦਾ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਤੇ ਇਹਨਾਂ ਆਪਾਂ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਦੇਖੀਆਂ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਵਤਰ ਮਾਈ ਪਹਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਓ ਗੁਰੂ ਕੀ ਅਪਾਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਰੋਜ਼ਾਨਾ ਰਜੇਵਿਆਂ ਭਰੀ ਜ਼ਿੰਦਗੀ ਚੋਂ ਯਤਨ ਕਰਦੇ ਹੋ ਜ਼ਿੰਦਗੀ ਦੇ ਕੁਝ ਪਲ ਕੁਝ ਘੜੀਆਂ ਕੁਝ ਸਵਾਸ ਜਿਹੜੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਸਜ ਕਰਕੇ ਗੁਰੂ ਸਵਾਰਿਆਂ ਦੀ ਸੰਗਤ ਕਰਕੇ ਰਸਨਾ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਜੀਵਨ ਲੇਖੇ ਲੱਗ ਜਾਵੇ। ਗੁਰੂ ਚਰਨਾਂ ਚ ਅਰਦਾਸ ਰੋਜ਼ਾਨਾ ਕਰਦੇ ਹੋ ਹਮ ਸਰ ਦੀਨ ਦਿਆਲ ਨ ਤੁਮ ਸਰ, ਸਾਡੇ ਵਰਗਾ ਗਰੀਬ ਕੋਈ ਨਹੀਂ ਹੈ ਤੇ ਤੁਹਾਡੇ ਵਰਗਾ ਸਤਿਗੁਰੂ ਜੀ ਦਾਤਾ ਤੇ ਦਿਆਲੂ ਕੋਈ ਨਹੀਂ ਹੈ, ਤੁਸੀਂ ਦਇਆਵਾਨ ਹੋ। ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨੈ।

0: ਸਾਹਿਬ ਕਹਿੰਦੇ ਬਹੁਤ ਜਨਮ ਵਾਹਿਗੁਰੂ ਵਾਹਿਗੁਰੂ। ਇੱਕ ਜਨਮ ਦੀ ਗੱਲ ਨਹੀਂ ਹੈ, ਕਈ ਜਨਮ ਲੰਘ ਗਏ ਨੇ ਬਹੁਤ ਲੰਮਾ ਕਰਕੇ, ਇੱਕ ਨਹੀਂ ਹੈ। ਚੇਤਾ ਰੱਖ ਲਓ ਸੁਰਤ ਵਿੱਚ, ਕਈ ਜਨਮ ਪਏ ਕੀਟ ਪਤੰਗਾ ਸਾਰਾ ਸ਼ਬਦ। ਬਹੁਤ ਜਨਮ ਬਿਸ਼ੁਰੇ ਥੇ ਮਾਧੋ, ਪਰ ਇਹੋ ਆਹ ਜਿਹੜਾ ਜਨਮ ਦੇ ਦਿੱਤਾ ਮਨੁੱਖਾ ਵਾਲਾ, ਦੇ ਬਖਸ਼ ਕਰ ਦਿੱਤੀ ਹੈ ਸਤਿਗੁਰੂ ਜੀ, ਬਖਸ਼ਿਸ਼ ਕਰ ਦਿੱਤੀ ਹੈ, ਕਿਰਪਾ ਕਰਦੇ ਹੋ ਇਹੋ ਜਨਮ ਤੁਮਾਰੇ
1: ਲਿਖੇ,
0: ਇਹ ਲੇਖੇ ਵਿੱਚ ਲੱਗ ਜਾਵੇ, ਕਬੂਲ ਹੋ ਜਾਵੇ। ਭਾਵ ਗੁਰੂ ਗੁਰੂ ਦੇ ਜਾਪ ਨੂੰ ਜਪਦਿਆਂ, ਗੁਰੂ ਸਵਾਰਿਆਂ ਦੀ ਸੰਗਤ ਕਰਦਿਆਂ, ਅੰਮ੍ਰਿਤ ਬਾਣੀ ਪੜ੍ਹਦਿਆਂ ਇਹ ਜੀਵਨ ਤੁਹਾਡੇ ਲੇਖੇ ਘੜੀਆਂ ਕਬੂਲ ਹੋ ਜਾਵਣ। ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ, ਆਸ ਲੱਗ ਜੀਓ, ਆਸਾ ਲੱਗ ਕੇ ਮੈਂ ਜੀਓ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰੋ, ਚਿਰ ਭਇਓ ਦਰਸ਼ਨ ਦੇਖੇ। ਚਿਰ ਤੋਂ ਭਾਵ ਕੀ ਹੈ, ਵੀ ਰਵਿਦਾਸ ਜੀ ਨੂੰ ਦੀਦਾਰ ਹੋ ਗਏ ਸਨ, ਪਰ ਸਮਾਂ ਲੰਮੇਰਾ ਹੋ ਗਿਆ ਹੈ। ਪਰ ਕਹਿੰਦੇ ਉਹ ਘੜੀ ਸੁਹਾਵੀ ਫਿਰ ਆ ਜਾਵੇ, ਜਿਸ ਕਰਕੇ ਮੈਂ ਉਡੀਕਦਾ ਹਾਂ ਵੀ ਤੁਹਾਡੇ ਦੀਦਾਰ ਹੋ ਜਾਣ। ਉਡੀਨੀ ਉਡੀਨੀ ਉਡੀਨੀ ਕਬ ਘਰ ਆਵੇ, ਉਡੀਕਦੀਆਂ ਉਡੀਕਦੀਆਂ, ਜਿਹਨੇ ਉਡੀਕ ਲਾਈ ਹੈ ਉਹਦੇ ਘਰ ਚ ਪਤੀ ਪਰਮਾਤਮਾ ਆ ਜਾਵੇਗਾ। ਅੱਜ ਦਾ ਜੋ ਸਵੇਰੇ ਹੁਕਮਨਾਮਾ ਸੀ, ਸਾਹਿਬਾਂ ਨੇ ਇਹੀ ਤਾਂ ਬਖਸ਼ਿਸ਼ ਕੀਤੀ ਸੀ ਨਾ, ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਰਾਧੋ, ਸਭ ਕਿਲਵਕ ਪਾਪ ਗਵਾਇਆ, ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਣ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜਰ ਜਾਇਆ। ਪਹਿਲੀ ਜਿਹੜੀ ਸਿੱਖਿਆ ਹੈ ਪਾਤਸ਼ਾਹ ਜੀ ਨੇ ਆਰੰਭ ਕੀਤਾ ਵੀ ਗੁਰੂ ਨਾਲ ਮਿਲਾਪ ਕਿਵੇਂ ਹੋਣਾ ਹੈ, ਦੂਜੀ ਸਿੱਖਿਆ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਇਹਦੇ ਵਿੱਚ ਮਹਾਰਾਜ ਨੇ ਕਿਹਾ ਵੀ ਹੋਮੇ ਦਾ ਤਿਆਗ ਕਰ ਦੇ। ਅਗਰ ਜੇ ਤੂੰ ਮਿਲਣਾ ਚਾਹੁੰਦੀ ਹੈ ਜੀਵ ਰੂਪ ਇਸਤਰੀ, ਹੋਮੇ ਦਾ ਤਿਆਗ ਕਰ ਦੇ। ਜਦੋਂ ਹੋਮੇ ਦਾ ਤਿਆਗ ਕਰੇਗੀ ਤੇਰੇ ਅੰਦਰ ਗੁਰੂ ਦਾ ਨਿਰਮਲ ਭੈ ਆ ਜਾਵੇ। ਤੀਸਰੀ ਸਿੱਖਿਆ ਮਹਾਰਾਜ ਜੀ ਕਹਿੰਦੇ ਨੇ, ਹਰ ਤੀਜੜੀ ਲਾਮਣ ਚਾਹੋ ਭਇਆ ਬੈਰਾਗੀਆ ਬਲਰਾਮ ਜੀਓ। ਦੇਖੋ ਚੇਤਾ ਰੱਖੋ, ਜਿਸ ਵੇਲੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਸਾਰਾ ਕੁਝ ਹੋ ਜਾਂਦਾ, ਬੜਾ ਚਾਹ ਹੁੰਦਾ, ਬੜਾ ਚਾਹ ਹੁੰਦਾ, ਬੜੀਆਂ ਖੁਸ਼ੀਆਂ ਹੁੰਦੀਆਂ ਨੇ। ਪਰ ਜਿਸ ਵੇਲੇ ਭੈਣ ਦਾ ਡੋਲਾ ਤੁਰਦਾ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਪੱਥਰ ਦਿਲ ਹੋਵੇ, ਮਾਂ ਬਾਪ ਉਦੋਂ ਜ਼ਰੂਰ ਅੱਖਾਂ ਚੋਂ ਅੱਥਰੂ ਡਿੱਗ ਪੈਂਦੇ ਨੇ, ਕਿਰ ਜਾਂਦੇ ਨੇ। ਵੈਰਾਗ ਪੈਦਾ ਹੋਇਆ, ਚਾਹ ਸੀ ਤੇ ਵੈਰਾਗ ਪੈਦਾ ਹੋਇਆ, ਤੇ ਉਸੇ ਵੈਰਾਗ ਵਿੱਚ ਉਹਦੀ ਪ੍ਰਾਪਤੀ ਹੋ ਗਈ ਹੈ। ਫਿਰ ਚੌਥੜੀ ਲਾਹ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਵੱਡਿਆਂ ਭਾਗਾਂ ਵਾਲਿਓ, ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰੂ ਦਰਬਾਰ ਵਿੱਚ ਆ ਕੇ ਸਜ ਜਾਂਦੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕੀਤੇ ਜਾਂਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ, ਸਾਰੇ ਮਾਈ ਭਾਈ ਬਹੁਤ ਹੀ ਪਿਆਰ ਵਿੱਚ।

0: ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸੁਮਾਲੀਨੋ ਤੀਸ ਏਕਰ ਪੰਜ ਸਿੱਧ ਪੈ ਤੀਸ ਨਖੀਣੋ ਇੱਕੋ ਜੇ ਲੱਖ ਲਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜ ਹੈ
1: ਇੱਕ ਮੰਨਿਓ
0: ਇੱਕ ਮੰਨਿਓ ਬਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ।

ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਜਿੰਨਾ ਚਿਰੇ ਮਨ ਲਹਿਰਾਂ ਵੇਚਾ ਜਿਵੇਂ ਪ੍ਰਤੱਖ ਸਰੀਰ ਕਿਧਰੇ ਨਦੀ ਦਰਿਆ ਵਿੱਚ ਰੁੜਦਾ ਜਾਵੇ ਤੇ ਉਹਦੀਆਂ ਛੱਲਾਂ ਪੈਂਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹਨਾਂ ਲਹਿਰਾਂ ਦੇ ਵਿੱਚ ਉਰਲਾ ਪਰਲਾ ਬੰਨਾ ਕਿਨਾਰਾ ਨਜ਼ਰ ਨਹੀਂ ਆਉਂਦਾ, ਆਪਾਂ ਯਤਨ ਕਰਦਾ ਕਿਨਾਰੇ ਤੇ ਲੱਗ ਜਾਵਾਂ ਪਰ ਛੱਲਾਂ ਐਸੀਆਂ ਆਉਂਦੀਆਂ ਨੇ ਉਹ ਰੋੜ ਕੇ ਲਈ ਜਾਂਦੀਆਂ, ਕਿਨਾਰਾ ਮਿਲਦਾ ਹੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ, ਇਹ ਸੰਸਾਰ ਦੇ ਵਿੱਚ ਜਿਹੜੇ ਪਦਾਰਥ ਨੇ ਜਲ ਰੂਪ ਨੇ, ਤਾਂ ਮਹਾਰਾਜ ਕਹਿੰਦੇ ਜਲ ਰੂਪ ਨੇ ਤੇ ਲਹਿਰਾਂ ਕਿਹੜੀਆਂ ਨੇ, ਵਿਕਾਰਾਂ ਰੂਪੀ ਲਹਿਰਾਂ ਨੇ। ਜਿਵੇਂ ਜਿਵੇਂ ਪਦਾਰਥ ਪੈਦਾ ਹੁੰਦੇ ਨੇ, ਬੰਦਗੀ ਤੋਂ ਸੱਖਣਾ ਪੁਰਸ਼ ਹੈ, ਤੇਵੇਂ ਤੇਵੇਂ ਅੰਦਰ ਵਿਕਾਰ ਪੈਦਾ ਹੋ ਰਹੇ ਨੇ, ਉਹਨਾਂ ਵਿਕਾਰਾਂ ਦੇ ਵਿੱਚ ਲਹਿਰਾਂ ਦੇ ਵਿੱਚ ਰੁੜਦਾ ਜਾ ਰਿਹਾ, ਉਹਨੂੰ ਉਰਲਾ ਬੰਨਾ ਨਜ਼ਰ ਨਹੀਂ ਆਉਂਦਾ। ਤ੍ਰਿਸ਼ਨਾ ਐਸੀ ਪ੍ਰਬਲ ਹੋ ਜਾਂਦੀ ਹੈ ਵੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੋਰ ਹੋਰ ਹੋਰ ਹੋਰ ਅਗਾਂਹ ਤੁਰਦਾ ਹੈ। ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਵੱਡੇ ਵੱਡੇ ਰਾਜਨ ਅਰਪ ਹੂਮਣ ਤਾਂ ਕਿ ਤ੍ਰਿਸ਼ਨ ਨਾ ਬੂਝੇ, ਲਪਟ ਰਹੇ ਮਾਇਆ ਸੰਗ ਮਾਤੇ। ਮਾਤੇ ਨੂੰ ਘੁੱਟ ਕੇ ਪੜ੍ਹਨਾ ਜੀ, ਪੂਰਾ ਘੁੱਟ ਕੇ। ਮਾਤੇ ਮਸਤ ਹੋ ਗਏ ਨੇ, ਜੇ ਪੋਲੇ ਕਹੋਗੇ ਮਾਤੇ ਅਰਥ ਹੋਰ ਬਣ ਜਾਵੇਗਾ। ਮਾਤੇ ਤੋਂ ਭਾਵ ਮਾਤੇ ਮਤੰਗ, ਉੱਥੇ ਹੁੰਦਾ ਨਾ ਤੇਵੇਂ ਮਾਤੇ ਮਸਤ, ਉਹਦੇ ਵਿੱਚ ਹੀ ਮਸਤ ਹੋ ਗਏ ਪਦਾਰਥਾਂ ਦੇ ਵਿੱਚ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਹੁਮਣ ਤਾਂ ਕਿ ਤ੍ਰਿਸ਼ਨ ਬੁਝੀ, ਲਪਟ ਰਹੇ ਮਾਇਆ ਸੰਗ ਮਾਤੇ ਲੋਚਨ। ਅੱਖਾਂ ਲੋਚਨ ਕਛੂ ਨਾ ਸੂਝੀ, ਵਿਖਿਆ ਮ ਕਿ ਨਹੀਂ ਤ੍ਰਿਪਤ ਨਾ ਪਾਈ। ਦੱਸੋ ਪਦਾਰਥਾਂ ਵਿੱਚ ਵਿਕਾਰਾਂ ਵਿੱਚ ਕਦੇ ਤ੍ਰਿਪਤੀ ਪੈਂਦੀ ਹੈ, ਕਦੇ ਤ੍ਰਿਪਤੀ ਨਹੀਂ ਆਉਂਦੀ। ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਹੈ ਮਹਾਰਾਜ, ਕਿਵੇਂ ਤ੍ਰਿਪਤੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਜਿਵੇਂ ਈਂਧਣ ਲੱਕੜਾਂ ਨੇ, ਲੱਕੜਾਂ ਦਾ ਢੇਰ ਲੱਗਾ ਹੈ। ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਜਿਉਂ ਜਿਵੇਂ, ਜਿਉਂ ਪਾਵਕ ਅੱਗ ਹੈ, ਈਂਧਣ ਨਹੀਂ ਧਰਾਪ ਹੈ, ਈਂਧਣ ਲੱਕੜਾਂ ਹੈ, ਅੱਗ ਲਾ ਦਿੱਤੀ ਹੈ ਤੇ ਲੱਕੜਾਂ ਹੋਰ ਸੁੱਟੀਏ, ਹੋਰ ਲੱਕੜਾਂ ਸੁੱਟ ਕੇ ਕਹੀਏ ਵੀ ਅੱਗ ਬੁੱਝ ਜਾਵੇ, ਨਾ ਨਾ ਅੱਗ ਬੁਝੇਗੀ ਨੀ, ਅੱਗ ਦਾ ਭਾਂਬੜ ਤਾਂ ਹੋਰ ਮੱਚਣਗੇ। ਅੱਗ ਕਦੋਂ ਬੁਝੇਗੀ? ਜਦੋਂ ਉੱਤੇ ਪਾਣੀ ਪਾਇਆ ਜਾਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅੱਗ ਨਾਮ ਦੇ ਨਾਲ, ਠੰਡ ਦੇ ਨਾਲ ਅੰਦਰੋਂ ਤ੍ਰਿਸ਼ਨਾ ਬੁੱਝਦੀ ਹੈ। ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਦੁਨੀਆਂ ਵਿੱਚ ਅੱਗ ਦੇ ਭਾਂਬੜ ਮੱਚਦੇ ਨੇ, ਵਿਕਾਰਾਂ ਤ੍ਰਿਸ਼ਨਾ ਦੀ ਅੱਗ ਮੱਚਦੀ ਹੈ। ਉਸ ਅੱਗ ਨੂੰ ਬੁਝਾਉਣ ਵਾਸਤੇ ਕੇਵਲ ਗੁਰੂ ਦਾ ਨਾਮ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਣ ਨਹੀਂ ਧਰਾਪੈ, ਬਿਨ ਹਰ ਕਹਾਂ ਅਕਾਈ। ਦੇਣ ਦੇਣ ਕਰਤ ਭੋਜਨ ਬਹੁ ਬਿੰਜਣ, ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਕੁੱਥੇ ਦੀ ਨਿਆਈ ਜਿਵੇਂ ਦੌੜਦਾ ਹੈ। ਉਦਮ ਕਰੈ ਸਵਾਨ ਕੀ ਨਿਆਈ, ਸਾਰੇ ਕੁੰਠਾ ਭੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਾਰ ਗ੍ਰਹਿ ਜੋਹ ਨਾ ਚੋਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੋਕੈ। ਹਰ ਹਰ ਨਾਮ ਅਪਾਰ ਮੋਲਾ, ਅੰਮ੍ਰਿਤ ਏਕ ਨਿਧਾਨਾ, ਕਰ ਕਿਰਪਾ ਜਿਸ ਦੇ ਸਵਾਮੀ, ਬਿਰਲੇ ਕਾਹੋ ਜਾਨਾ। ਬਿਰਲੇ ਨੇ ਜਿਨ੍ਹਾਂ ਨੇ ਨਾਮ ਨਾਲ ਸਾਂਝ ਪਾਲੀ ਹੈ ਤੇ ਨਾਮ ਦੁਆਰੇ ਉਹਨਾਂ ਦੇ ਅੰਦਰ ਸ਼ਾਂਤ ਹੋ ਜਾਂਦੇ ਨੇ, ਪਦਾਰਥਾਂ ਵਿੱਚ ਰਹਿੰਦਿਆਂ ਨਿਰਲੇਪ ਹੋ ਜਾਂਦੇ, ਪਦਾਰਥ ਵਿੱਚ ਰਹਿੰਦਿਆਂ ਹੋਇਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ ਹੋ ਗਿਆ। ਉਦਾਸ ਤੋਂ ਭਾਵ ਕੀ ਹੈ? ਵਿਰਾਗ ਹੈ, ਸੁਰਤ ਜੁੜਿਆ। ਇਹਨੇ ਵੀ ਸਿੱਖ ਗਰੀਬ ਹੋਵੇ ਨਾ, ਬਾਦਸ਼ਾਹ ਅਮੀਰ ਹੋਵੇ, ਪਰ ਹੋਵੇ ਬਿਲਕੁਲ ਨਿਰਲੇਪ। ਸੁਰਤ ਜਿਹੜੀ ਉਹ ਸ਼ਬਦ ਨਾਲ ਜੁੜੀ ਹੋਵੇ। ਜੋ ਸੁੱਤੇ ਸਿੱਧ ਆ ਰਿਹਾ ਸੋ ਆ ਰਿਹਾ, ਜੋ ਸੁੱਤੇ ਸਿੱਧ ਜਾ ਰਿਹਾ ਉਹ ਜਾ ਰਿਹਾ ਹੈ, ਤੇ ਤ੍ਰਿਸ਼ਨਾ ਜਿਹੜੀ ਉਹ ਨਾਮ ਦੇ ਨਾਲ ਬੁੱਝ ਜਾਂਦੀ ਹੈ। ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ ਜੀ, ਤ੍ਰਿਸ਼ਨਾ ਬੁੱਝ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲੱਗ ਪੂਰਨ ਧਿਆਨ। ਫਿਰ ਅੰਦਰ ਧਿਆਨ ਜੁੜ ਜਾਂਦਾ ਹੈ, ਨਹੀਂ ਤਾਂ ਮਹਾਰਾਜ

0: ਪਰਾ ਹੀ ਕੋ ਲੁਜੀਏ ਹੋਰ ਹੋਰ ਹੋਰ ਜਾਂਦਾ ਹੈ। ਮਹਾਰਾਜ ਕੋਈ ਸੌਖਾ ਜਿਹਾ ਕਾਰਨ ਨਹੀਂ ਹੈਗਾ ਨਾਮ ਵੀ ਨਾ ਜਪਣਾ ਪਵੇ, ਅਸੀਂ ਸੌਖਾ ਜਿਹਾ ਕੰਮ ਲਾਉਂਦੇ ਹਾਂ ਵੀ ਓਦਾਂ ਹੀ ਤ੍ਰਿਸ਼ਨਾ ਬੁੱਝ ਜਾਵੇ, ਓਦਾਂ ਹੀ ਸ਼ਾਂਤੀ ਆ ਜਾਵੇ। ਤਾਂ ਮਹਾਰਾਜ ਕਹਿੰਦੇ ਇੱਕ ਹੋਰ ਹੈਗਾ, ਬਾਣੀ ਦੇ ਵਿੱਚੋਂ ਮਹਾਰਾਜ ਨੇ ਬਚਨ ਕੀਤੇ ਨੇ, ਜੇ ਤੂੰ ਉਸੇ ਤਰ੍ਹਾਂ ਹੀ ਬੁਝਾਉਣਾ ਚਾਹੁੰਦਾ ਹੈ ਤੇ ਕੁਝ ਨਾ ਕੁਝ ਥੋੜਾ ਜਿਹਾ ਯਤਨ ਕਰਨਾ ਪਵੇਗਾ, ਹੈ ਬੜਾ ਸੌਖਾ ਪਰ ਅੰਦਰ ਸ਼ਾਂਤੀ ਆ ਜਾਵੇਗੀ। ਮਹਾਰਾਜ ਦੱਸੋ ਕਿਹੜਾ ਹੈ? ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਆਗਣ ਪ੍ਰਭ ਆਪ ਬੁਝਾਈ, ਨਾਨਕ ਉਧਰ ਹੈ ਪ੍ਰਭ ਸਰਨ ਆਈ। ਜਦੋਂ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਗਾ, ਸਤਿਗੁਰੂ ਜੀ ਨੇ ਆਪਣੇ ਆਪ ਹੀ ਸੰਗਤ ਵਿੱਚ ਜਪਦਿਆਂ ਜਪਦਿਆਂ ਆ ਜਾਣਾ ਜੀ ਸਤਨਾਮ ਸ਼੍ਰੀ
1: ਵਾਹਿਗੁਰੂ,
0: ਅੰਦਰ ਸ਼ਾਂਤ ਆ ਜਾਣਾ। ਇਹ ਸ਼ਬਦ ਉਹੀ ਹੈ ਜੀ, ਬੰਦਨਾ ਹਰ ਬੰਦਨਾ ਗੁਣ ਗਾਹੋ ਗੋਪਾਲ ਹਰ, ਉਹਦੇ ਖੀਰਲੇ ਬੋਲ ਨੇ, ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਧਰ ਹੈ ਪ੍ਰਭ ਸਰਨਾਏ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਮੇਰੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਨੇ, ਪਾਰ ਉਤਾਰਾ ਹੋ ਜਾਂਦਾ ਹੈ। ਫਿਰ ਬਚਨ ਪੜੋ ਜੀ,
1: ਜਚਰ ਇਹੋ ਮਨ ਲਹਿਰੀ ਵਿੱਚ,
0: ਜਿੰਨਾ ਚਿਰ ਮਨ ਜਿਹੜਾ ਲਹਿਰਾਂ ਦੇ ਵਿੱਚ ਸਮੁੰਦਰ ਤ੍ਰਿਸ਼ਨਾ ਦੇ ਵਿੱਚ ਘੁੰਮ ਰਿਹਾ।

0: ਆਪੇ ਮਤ ਦੇਵੈ ਦੁਰਮਤ ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਉਹ ਭੂਲੋ ਰਾਵਣ ਮੁਗਧ ਅਚੇਤ ਲੁੱਟੀ ਲੰਕਾ ਗਰਭ ਗਿਆ ਚਲਾ ਗਿਆ ਨਾ ਹੰਕਾਰ ਗਰਭ ਗਿਆ ਵਿਣ ਸਤਿਗੁਰ ਹੇ ਤੁਹਾਰੇ ਕਹਿੰਦੇ ਸਾਰੇ ਦਾ ਸਾਰਾ ਹੰਕਾਰ ਚਲਾ ਗਿਆ ਇੱਕ ਇੱਕ ਪ੍ਰਮਾਣ ਤੇ ਇੱਕ ਇੱਕ ਅੱਖਰ ਤੇ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅਨੇਕਾਂ ਪ੍ਰਮਾਣ ਨੇ ਤੁਹਾਨੂੰ ਇੱਕ ਹੋਰ ਬਚਨ ਚੇਤੇ ਆ ਜਾਣਾ ਜਦੋਂ ਤੁਸੀਂ ਸਹਿਸ ਕ੍ਰਿਤੀ ਪੜ੍ਹਦੇ ਹੋ ਪੰਚਮ ਗੁਰਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਤਾਂ ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਜੀਵ ਦਾ ਜੰਮਣ ਤੇ ਮਰਨ ਦਾ ਮੂਲ ਹੰਕਾਰ ਹੈ ਜੰਮਣ ਤੇ ਮਰਨ ਦਾ ਮੂਲ ਹੰਕਾਰ ਹੈ ਕਈ ਸ਼ਵਾਰ ਸੂਕਸ਼ਮ ਰੂਪ ਦੇ ਵਿੱਚ ਆਉਂਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਹੇ ਪਾਪੀ ਪੁਰਸ਼ ਹੰਕਾਰ ਤੇਰੇ ਕਰਕੇ ਜੰਮਣ ਤੇ ਮਰਨ ਦਾ ਮੂਲ ਵੱਜ ਜਾਂਦਾ ਹੈ ਤੇਰੇ ਕਰਕੇ ਜੀ ਵਾਰ ਵਾਰ ਜੰਮਦਾ ਤੇ ਮਰਦਾ ਹੈ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਹੰਕਾਰੀ ਪੁਰਸ਼ ਮਿੱਤਰੰਗ ਤਜੰਤ ਸਤਰੰਗ ਦ੍ਰਿੜੰਤ ਅਣਕ ਮਾਇਆ ਬਸਤੀਰ ਨੇ ਮਾਇਆ ਵਿੱਚ ਗਲਤਾਣ ਹੋ ਜਾਂਦਾ ਹੈ ਸ਼ੁਭ ਗੁਣਾਂ ਨੂੰ ਛੱਡ ਬਹਿੰਦਾ ਮਿੱਤਰ ਨੇ ਤੇ ਜਿਹੜੇ ਦੰਪਤੀ ਗੁਣ ਨੇ ਕਾਮ ਕ੍ਰੋਧ ਉਹਨਾਂ ਵਿੱਚ ਲੀਨ ਹੋ ਜਾਂਦਾ ਉਹਨਾਂ ਨਾਲ ਦੋਸਤੀਆਂ ਪਾ ਲੈਂਦਾ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁੱਖ ਬਹੁ ਭੋਗਣ ਪਰਮ ਪਿਆਣ ਉਦਿਆਣ ਰਮਣੰਗ ਮਹਾ ਬੇਕਟ ਸਾਧ ਰੋਗਣ ਮਹਾਰਾਜ ਕਹਿੰਦੇ ਬੜਾ ਤਕੜਾ ਰੋਗ ਹੈ ਜਿਹਨੂੰ ਹੰਕਾਰ ਦਾ ਰੋਗ ਲੱਗ ਜਾਂਦਾ ਛੇਤੀ ਠੀਕ ਨਹੀਂ ਹੁੰਦਾ ਮਹਾਰਾਜ ਇਹ ਰੋਗ ਲੱਗ ਗਿਆ ਇਹਦੀ ਕੋਈ ਡਾਕਟਰ ਵੀ ਹੈ ਕੋਈ ਦਵਾਈ ਬੂਟੀ ਵੀ ਹੈ ਤਾਂ ਮਹਾਰਾਜ ਕਹਿੰਦੇ ਹਾਂ ਇਹਦਾ ਡਾਕਟਰ ਹੈ ਕੌਣ ਹੈ ਵੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਇਹਦਾ ਵੈਦ ਕੀ ਹੈ ਮੇਰਾ ਗੁਰੂ ਮਹਾਰਾਜ ਦੇ ਅੰਮ੍ਰਿਤ ਬਚਨ ਇੱਕ ਹੋਰ ਵੀ ਆਉਂਦੇ ਨੇ ਮੇਰਾ ਵੈਦ ਗੁਰੂ ਹਰ ਹਰ ਨਾਮ ਕੱਟ ਹੈ ਜਮਕੀ ਫੰਦਾ ਦੇਖੋ ਕਿੱਡੇ ਸੋਹਣੇ ਬੋਲਨੇ ਗੁਰਬਾਣੀ ਚੋ ਹੀ ਗੁਰਬਾਣੀ ਦੇ ਅੰਮ੍ਰਿਤ ਬਚਨ ਬੋਲਨੇ ਨੇ ਵੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰੇ ਉਹਨੂੰ ਅਰਾਧੇ ਦਵਾਈ ਲੈ ਹੰਕਾਰ ਚਲਾ ਜਾਵੇਗਾ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ ਜਿੰਨਾ ਚਿਰ ਤ੍ਰਿਸ਼ਨਾ ਹੈ ਮਮਤਾ ਹੈ ਹੰਕਾਰ ਹੈ ਜੀਵ ਦੀ ਐਸੀ ਹਾਲਤ ਹੈ ਜੀ
1: ਸਬਦ ਸਾਧ ਨਾ ਆਵਈ
0: ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸ਼ਬਦ ਨਾਲ ਪ੍ਰੇਮ ਨਹੀਂ ਬਣਦਾ ਤੇ ਜਦੋਂ ਪ੍ਰੇਮ ਨਹੀਂ ਬਣਦਾ ਤੇ ਉਹਦੇ ਚ ਆਨੰਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਸਵਾਦ ਤੋਂ ਭਾਵ ਹੈ ਰਸ ਨਹੀਂ ਆਉਂਦਾ ਰਸ ਕਸ ਬਾਹਰੋਂ ਤਾਂ ਆ ਰਿਹਾ ਹੈ ਪਰ ਸ਼ਬਦ ਦਾ ਰਸ ਨਹੀਂ ਆਉਂਦਾ ਸ਼ਬਦ ਦਾ ਰਸ ਕਿੰਨਾ ਨੂੰ ਆਉਂਦਾ ਹੈ ਜਿਹੜੇ ਕੇਵਲ ਅਭਿਆਸੀ ਨੇ ਇੱਕ ਤੁਹਾਨੂੰ ਬੋਲ ਚੇਤੇ ਆ ਜਾਣਾ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਆਹ ਰਸ ਸ਼ਬਦ ਸੁਰਤ ਲਿਵ ਲੀਨ ਹੋਏ ਵਿਨ ਸ਼ਬਦ ਨਾ ਸੁਣ ਹੀ ਬੋਲਾ ਗੁਰੂ ਤੋਂ ਬਿਨਾਂ ਕੋਈ ਬੋਲ ਸੁਣਦਾ ਹੀ ਨਹੀਂ ਹੈ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਲਿਵ ਲੀਨ ਹੋਏ ਵਿਨ ਗੁਰ ਸ਼ਬਦ ਨਾ ਸੁਣ ਹੀ ਬੋਲਾ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਨ ਅੰਨਾ ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁਬੋਲਾ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਆਹ ਰਸ ਆ ਗਿਆ ਨਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪ੍ਰੇਮ ਦੇ ਵਿੱਚ ਚੁੱਪ ਚਬੋਲਾ ਚੁੱਪ ਕਰਕੇ ਉਹਦਾ ਰਸ ਲਈ ਜਾਂਦਾ ਹੈ ਉਹਦੇ ਆਨੰਦ ਵਿੱਚ ਹੈ ਮਹਾਰਾਜ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਰਾਧਨ ਤੋਂ ਬਿਨਾਂ ਰਸ ਨਹੀਂ ਆਉਂਦਾ
1: ਨਾਮ ਨਾ ਲੱਗਾ ਪਿਆਰ
0: ਜਦੋਂ ਸ਼ਬਦ ਪੜ੍ਹਦੇ ਹੀ ਨਾ ਟਿਕਾਓ ਨਹੀਂ ਬਣਦਾ ਤੇ ਨਾਮ ਨਾਲ ਪਿਆਰ ਕਿੱਥੇ ਲੱਗੇਗਾ ਫਿਰ ਉਹ ਨਾਮ ਦਾ ਅਭਿਆਸ ਕਿੱਥੋਂ ਕਰੇਗਾ ਜੀ
1: ਸੇਵਾ ਥਾਏ ਨਾ ਪਵਈ ਤਿਸ ਕੀ
0: ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਕੀਤੀ ਹੋਈ ਸੇਵਾ ਟਹਿਲ ਹੈ ਜਾਂ ਬੱਧਾ ਚੱਟੀ ਭਰੀ ਹੈ ਹੁਕਮ ਤੋਂ ਬਿਨਾਂ ਗੁਰੂ ਦੇ ਭਾਣੇ ਤੋਂ ਬਿਨਾਂ ਉਹ ਥਾਂ ਕਬੂਲ ਨਹੀਂ ਹੁੰਦੇ
1: ਖਪ ਖਪ ਹੋਏ ਖੁਆਰ
0: ਖਪ ਖਪ ਕੇ ਖਰਾਬ ਹੁੰਦਾ ਸੇਵਾ ਤੇ ਉਹਦੀ ਪੈਂਦੀ ਹੈ ਨਾ ਜਿਹੜਾ ਗੁਰੂ ਦੇ ਹੁਕਮ ਦੇ ਅੰਦਰ ਦਾਇਰੇ ਅੰਦਰ ਚੱਲਦਾ ਗੁਰੂ ਨੂੰ ਮੰਨਦਾ ਹੈ ਜੇ ਆਪਾਂ ਕਹਿੰਦਾ ਜੀ ਮੈਂ ਕੁਝ ਕਰਾਂਗਾ ਹੁਣ ਖਿਆਲ ਕਰੋ ਸੇਵਾ ਥਾਏ ਨਾ ਪਵੇ ਤਿਸ ਕੀ ਤੁਸੀਂ ਹੈਰਾਨ ਹੋ ਜਾਓਗੇ ਵੀ ਸੇਵਾ ਕੀਤੀ ਥਾਂ ਨਹੀਂ ਪੈਂਦੀ ਬਿਲਕੁਲ ਨਹੀਂ ਪੈਂਦੀ, ਤੁਹਾਨੂੰ ਯਾਦ ਆ ਜਾਵੇਗਾ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰੂ ਕੇ ਚੱਕ ਅੰਮ੍ਰਿਤਸਰ ਪਾਵਣ ਧਰਤੀ ਤੇ ਸੁਭਾਏ ਮਾਣ ਨੇ, ਤਾਂ ਜਿਸ ਵੇਲੇ ਸਹਾਰੀ ਮੱਲ ਲਾਹੌਰ ਤੋਂ ਚਿੱਠੀ ਲੈ ਕੇ ਆਉਂਦਾ ਹੈ, ਮੇਰੇ ਪੁੱਤਰ ਦੀ ਸ਼ਾਦੀ ਹੈ ਮਹਾਰਾਜ ਆਪ ਆਓ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪ੍ਰਿਥੀ ਚੰਦ ਵਾਲੇ ਵੱਡਾ ਸਪੁੱਤਰ ਹੈ, ਇਸ਼ਾਰਾ ਕਰਦੇ ਨੇ, ਕਹਿੰਦੇ ਤੂੰ ਜਾ। ਕਹਿਣ ਲੱਗਾ ਜੀ ਮੈਂ ਤੇ ਸਾਰਾ ਦਿਨ ਟਹਿਲ ਸੇਵਾ ਦੇ ਵਿੱਚ ਹੀ ਰਹਿੰਦਾ ਹੈ, ਮੇਰੇ ਕੋਲ ਟਾਈਮ ਕਿੱਥੇ ਹੈ, ਮੇਥੋਂ ਬਿਨਾਂ ਤੇ ਇੱਥੇ ਕੰਮ ਹੀ ਨਹੀਂ ਚੱਲਣਾ, ਤੇ ਉਹਦੀ ਕੀਤੀ ਹੋਈ ਥਾਂ ਪੈ ਗਈ, ਕਬੂਲ ਨਹੀਂ ਹੋਈ। ਅੰਤ ਵਿੱਚ ਮਹਾਰਾਜ ਨੇ ਉਹਨੂੰ ਬੋਲ ਕਹੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ। ਕਹਿੰਦਾ ਤਾਂ ਸੀ ਨਾ ਮੈਂ ਸੇਵਾ ਕਰਦਾ ਹੈ, ਉਹ ਥਾਂ ਨਹੀਂ ਪੈਂਦੀ। ਅਗਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦਾ ਹੁਕਮ ਮੰਨਿਆ, ਕਹਿ ਲੱਗੇ ਪਿਤਾ ਜੀ ਜਹ ਜੀਵਨ ਮੈਂ ਜੀਵਨ ਸੰਸੈ ਤਹ ਮੁਝ ਆਇਸ ਦੇਹੋ ਨ ਸੰਸੈ। ਮਹਾਰਾਜ ਜਿੱਥੇ ਮੇਰਾ ਜੀਵਨ ਵੀ ਜਾਂਦਾ ਹੋਵੇ ਨਾ, ਮੇਰੀ ਜਿੰਦ ਵੀ ਲੇਖੇ ਲੱਗ ਜਾਵੇ, ਤੁਸੀਂ ਮੈਨੂੰ ਹੁਕਮ ਦੇ ਦਿਓ, ਮੈਂ ਤਿੱਥੇ ਚਲਾ ਜਾਵਾਂਗਾ, ਪਰ ਤੁਹਾਡਾ ਬਚਨ ਸਤ ਕਰਕੇ ਮੰਨਾਂਗਾ। ਤਾਂ ਪ੍ਰਵਾਨ ਹੋ ਗਏ ਨੇ, ਆਹ ਸੇਵਾ ਥਾਂ ਪੈ ਗਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਸ ਪੁਰਸ਼ ਦੀ ਥਾਂ ਨਹੀਂ ਪੈਂਦੀ।
1: ਨਾਨਕ ਸੇਵਕ ਸੋਈ ਆਖੀਆ, ਜੋ ਸਿਰ ਧਰੇ ਉਤਾਰ
0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਵੇਖੋ ਬਾਤ ਸਪਸ਼ਟ ਹੋ ਗਈ, ਜੋ ਸਿਰ ਧਰੇ ਉਤਾਰ। ਇੱਥੇ ਦੋ ਅਰਥ ਕੀਤੇ ਨੇ, ਭਾਵ ਨਿਮਰਤਾ ਤੇ ਸਿਰ ਤੋਂ ਭਾਵ ਹੰਕਾਰ ਦੂਰ ਕਰ ਦੇਵੇ, ਹੋਮੇ ਨੂੰ ਦੂਰ ਕਰ ਦੇਵੇ, ਆਪਾਂ ਨਿਵਿਰਤ ਕਰ ਦੇਵੇ, ਗੁਰੂ ਦੇ ਹੁਕਮ ਅੰਦਰ ਚੱਲ ਪਵੇ, ਉਹਦੀ ਸੇਵਾ ਜਿਹੜੀ ਹੈ ਉਹ ਥਾਂ ਪੈ ਜਾਂਦੀ ਹੈ, ਉਹ ਚਾਕਰੀ ਪ੍ਰਵਾਨ ਹੋ ਜਾਂਦੀ। ਇੱਕ ਗੱਲ ਚੇਤਾ ਰੱਖੋ, ਤੁਸੀਂ ਵਾਰਾਂ ਤੇ ਵਧੀਕ ਪੜ੍ਹਦੇ ਹੋ ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਗੁਰ ਪੀਰਾਂ ਕੀ ਚਾਕਰੀ ਮਹਾਕਰੜੀ ਸੁਖ ਸਾਰ। ਆਹ ਗੁਰੂ ਦੇ ਹੁਕਮ ਅੰਦਰ ਹੈ ਉਹ ਕੀ, ਪਰ ਮਹਾਰਾਜ ਕਹਿੰਦੇ ਸੁੱਖ ਦੇਣ ਵਾਲੀ ਹੈ। ਜਦੋਂ ਗੁਰੂ ਦੇ ਹੁਕਮ ਅੰਦਰ ਚੱਲਦੇ ਨੇ, ਆਈ ਬਾਤ ਤਾਂ ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਤੁਸੀਂ ਇੱਕ ਛੋਟੀ ਜਿਹੀ ਗਾਥਾ ਸੁਣਦੇ ਹੋ ਵੀ ਕਰਤਾਰਪੁਰ ਸਾਹਿਬ ਵਿਖੇ ਮੀਂਹ ਬੜਾ ਪੈਂਦਾ ਸੀ, ਸੰਗਤਾਂ ਭੁੱਖੀਆਂ ਸੀ, ਲੰਗਰ ਨਹੀਂ ਬਣਿਆ, ਮੈਂ ਮੁੱਕ ਦੀ ਗੱਲ ਮੁਕਾ ਦਿਆਂ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸ਼੍ਰੀ ਚੰਦ ਦਰਖਤ ਤੇ ਚੜ ਜਾ। ਕਹਿਣ ਲੱਗਾ ਲੈ ਦਰਖਤ ਤੇ ਚੜਾਂ, ਕੀ ਮਿਲਣਾ ਇੱਥੋਂ, ਪੱਤੇ ਡਿੱਗਣੇ ਨੇ, ਕੰਡੇ ਡਿੱਗ ਸਕਦੇ ਨੇ। ਲਖਮੀ ਦਾਸ ਵੱਲੇ ਇਸ਼ਾਰਾ ਕੀਤਾ, ਕਹਿਣ ਲੱਗੇ ਵੱਡੇ ਵੀਰ ਨੇ ਕੋਈ ਗਲਤ ਥੋੜੀ ਆਖਿਆ, ਜੋ ਉਹਨੇ ਆਖਿਆ ਸੋ ਮੈਂ ਕਹਿ ਰਿਹਾ। ਲੈਣੇ ਵੱਲੇ ਇਸ਼ਾਰਾ ਕੀਤਾ ਤਾਂ ਉਸੇ ਵੇਲੇ ਇੱਕਦਮ ਜਿਸ ਵੇਲੇ ਦਰਖਤ ਤੇ ਚੜ ਲੱਗੇ ਨੇ, ਸ਼੍ਰੀ ਚੰਦ ਜੀ ਕੋਲ ਆ ਕੇ ਕਹਿਣ ਲੱਗੇ ਲੈਣਾ ਜੀ ਕੀ ਕਰੋਗੇ? ਕਹਿੰਦੇ ਦਰਖਤ ਤੇ ਚੜਾਂਗਾ। ਕਹਿੰਦੇ ਲੈ ਦਰਖਤ ਤੋਂ ਵੀ ਕੁਝ ਮਿਲਦਾ, ਇੱਥੋਂ ਕੀ ਲੱਭਣਾ ਹੈ? ਲੈਣਾ ਜੀ ਹੱਸ ਪਏ, ਕਹਿਣ ਲੱਗੇ ਇਸ ਗੱਲ ਦਾ ਮੈਨੂੰ ਮਤਲਬ ਨਹੀਂ ਹੈ, ਦਰਖਤ ਤੋਂ ਮਿਲਣਾ ਹੈ ਜਾਂ ਨਹੀਂ ਮਿਲਣਾ, ਮੈਂ ਤੇ ਇੱਕ ਇਹੋ ਹੀ ਜਾਣਦਾ ਵੀ ਪਿਤਾ ਗੁਰੂ ਦਾ ਹੁਕਮ ਮੰਨਣਾ, ਜੋ ਮਿਲਣਾ ਜਾਂ ਨਹੀਂ ਮਿਲਣਾ ਇਹ ਗੱਲ ਜਾ ਕੇ ਤੇ ਤੁਸੀਂ ਪਿਤਾ ਗੁਰੂ ਨਾਨਕ ਮਹਾਰਾਜ ਨੂੰ ਪੁੱਛ ਲਓ। ਮੈਨੂੰ ਤੇ ਇੱਕ ਹੁਕਮ ਮੰਨਣ ਦੀ ਜਾਂਚ ਹੈ, ਉਹਦੀ ਸੇਵਾ ਜਿਹੜੀ ਹੈ ਉਹ ਥਾਂ ਪੈ ਜਾਂਦੀ ਹੈ, ਉਹ ਕਬੂਲ ਹੋ ਜਾਂਦਾ। ਸੌਖਾ ਬੋਚਲ ਪੜ੍ਹ ਲਓ, ਸਾ ਸੇਵਾ ਕੀਤੀ
1: ਸਫਲ ਹੈ,
0: ਜਿਤ ਸਤਗੁਰ ਕਾ ਮਨ ਮੰਨੇ, ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਸੁਣ ਲਿਆ, ਉਹਨੂੰ ਮੰਨ ਲਿਆ, ਜਦੋਂ ਮੰਨ ਲਿਆ ਤਾਂ ਉਹ ਮਹਾਰਾਜ ਜੀ ਦੇ ਦਰ ਤੇ ਕਬੂਲ ਹੋ ਜਾਂਦੇ ਹਨ।
1: ਸਤਿਗੁਰ ਕਾ ਭਾਣਾ ਮੰਨ
0: ਲਏ, ਸਤਿਗੁਰੂ ਜੀ ਦੇ ਹੁਕਮ ਨੂੰ ਸਤ ਕਰਕੇ ਮੰਨ ਲੈਣਾ ਕਰੇ ਸੇਵਕ ਸਿੱਖ,

0: ਮਹਾਰਾਜ ਕਹਿੰਦੇ ਉਹ ਪ੍ਰਵਾਨ ਹੋ ਜਾਂਦੇ ਨੇ ਜੀ।
1: ਸ਼ਬਦ ਰੱਖਾ ਔਰ ਧਾਰ,
0: ਹਿਰਦੇ ਵਿੱਚ ਸ਼ਬਦ ਨੂੰ ਧਾਰ ਕੇ ਰੱਖਦੇ ਸੇਵਾ ਕਰਦੇ ਨੇ, ਪਰ ਹਿਰਦੇ ਵਿੱਚ ਗੁਰੂ ਦਾ ਸ਼ਬਦ ਚੱਲਦਾ ਹੈ ਜੀ।
1: ਮਹੱਲਾ ਤੀਜਾ,
0: ਗਰੀਬ ਨਿਵਾਸ ਸਤਿਗੁਰੂ ਮਹਾਰਾਜ ਹੋਰ ਕਿਰਪਾ।

0: ਪਕੀਤਾ ਹੋਇਆ ਤਾਂ ਪਕੀਤੀ ਹੋਈ ਸੇਵਾ ਉਹ ਥਾਂ ਪੈ ਜਾਂਦੀ ਹੈ ਜਦੋਂ ਗੁਰੂ ਦੇ ਹੁਕਮ ਅੰਦਰ ਚੱਲਦਾ, ਪ੍ਰਵਾਨ ਹੋ ਜਾਂਦੀ, ਗੁਰੂ ਦੇ ਹੁਕਮ ਨੂੰ ਮੰਨਦਾ। ਤੁਸੀਂ ਇੱਕ ਹੋਰ ਬੋਲ ਪੜੋ ਜੀ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਪਾਤਸ਼ਾਹ ਜੀ ਕਹਿੰਦੇ ਉਹਨੂੰ ਪਾ ਜਾਵੇ, ਪ੍ਰਵਾਨ ਹੋ ਜਾਵੇ, ਜਪ ਕਰਨਾ ਹੈ, ਤਪ ਕਰਨਾ ਹੈ, ਗੁਰਦੁਆਰੇ ਆਉਣਾ ਹੈ, ਬਾਣੀ ਪੜ੍ਹਨੀ ਹੈ, ਸਭ ਕੁਝ ਕਰਨਾ ਹੈ, ਪਰ ਸਾਰਾ ਹੀ ਕੁਝ ਕਰਕੇ ਅਰਦਾਸ ਕੀ ਕਰਨੀ ਹੈ? ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਥਾਂ ਪੈ ਜਾਵੇ ਭਾਵ ਹੰਕਾਰ ਦੂਰ ਹੋ ਜਾਵੇ। ਜਪ ਤਪ ਦੇ ਬੇੜਲੇ ਨਾਲ ਤਾਂ ਪਾਰ ਲੰਘਣਾ ਹੈ ਨਾ। ਜਪ ਤਪ ਕਾ ਬੰਦ ਬੇਡੁਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਊਸ਼ਲ ਹੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਇਹੀ ਤਾਂ ਬੋਲ ਫਿਰ ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਊਸ਼ਲ ਹੈ ਤਬ ਤਰਨ
1: ਦੋਹੇਲਾ,
0: ਹੱਥ ਨਾ ਲਾਇਕ ਸੁੰਬੜਾ ਜਲ ਜਾਸੀ ਢੋਲਾ, ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹ ਅਲਾਏ ਸੀ ਹੰਸ ਚਲ ਸੀ ਡੁੰਮਣ ਇਹ ਤਨ ਢੇਰੀ ਠੀਕ ਸੀ। ਮਹਾਰਾਜ ਕਹਿੰਦੇ ਜਪ ਤਪ ਸਭ ਕੁਝ ਥਾਂ ਪੈ ਜਾਂਦਾ ਹੈ ਜਦੋਂ ਅੰਦਰ ਗਰੀਬੀ ਆ ਜਾਵੇ, ਹੰਕਾਰ

0: ਹੰਕਾਰ ਨੂੰ ਗਵਾ ਦੇਵੇ। ਜਦੋਂ ਹੰਕਾਰ ਨੂੰ ਗਵਾ ਦਿੱਤਾ ਤਾਂ ਮਹਾਰਾਜ ਕਹਿੰਦੇ ਆਪੇ ਬਖਸ਼ੇ ਮਿਲ ਲੈ, ਫਿਰ ਉਹ ਬਖਸ਼ ਲੈਂਦਾ। ਮੇਰੇ ਗੁਰੂ ਦਾ ਬਿਰਦ ਹੈ ਨਾ, ਪਾਤਸ਼ਾਹ ਜੀ ਕਹਿੰਦੇ ਹੰਕਾਰੀਆਂ ਨੂੰ ਕੋਈ ਥਾਂ ਨਹੀਂ ਹੁੰਦਾ। ਤੁਸੀਂ ਜਦੋਂ 12ਵੀਂ ਅਸ਼ਟਪਦੀ ਪੜ੍ਹਦੇ ਹੋ ਸੁਖਮਨੀ ਸਾਹਿਬ ਜੀ ਦੀ, ਤਾਂ ਮਹਾਰਾਜ ਦੇ ਅੰਮ੍ਰਿਤ ਬੱਚਾ ਨੇ ਜਿਸ ਕੈ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ, ਜੋ ਜਾਣੈ ਮੈਂ ਜੋਬਣਵੰਤ ਸੋ ਹੋਵਤ ਆਪਸ ਕੋ ਕਰ ਮੰਤ ਕਹਾਵੈ, ਜਨਮ ਮਰੈ ਬਹੁ ਜੁਣ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ। ਇੱਥੇ ਹੀ ਮੁਕਤ ਹੋ ਗਿਆ ਜੇ, ਇੱਥੇ ਹੀ ਮੁਕਤ ਹੋ ਗਿਆ, ਤੇ ਜਦੋਂ ਇੱਥੇ ਮੁਕਤ ਹੋ ਗਿਆ ਅੱਗੇ ਸੌਖੀ ਸੁੱਖ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਲੋਕ ਵੀ ਨੇ। ਪਿੱਛੇ ਬੋਲ ਆਏ ਸੀ ਗਿਆਨੀ ਜੀ, ਇੱਕ ਦਿਨ ਆਪਾਂ ਪੜ੍ਹੇ ਸੀ, ਮੇਰੇ ਖਿਆਲ ਤੁਸੀਂ ਪੜ੍ਹੇ ਕਿ ਸ਼ਾਇਦ ਭਾਈ ਸਾਹਿਬ ਨੇ ਪੜ੍ਹੇ ਸੀ, ਮਨੋ ਜੇ ਅੰਧੇ ਘੂਪ ਕਹਿਆ ਬਿਰਦ ਨਾ ਜਾਣਨੀ, ਮਨ ਅੰਧੇ ਉਂਦੇ ਕਵਲ ਦਿਸਣ ਖਰੇ ਕਰੂਪ, ਇੱਕ ਕਹਿ ਜਾਣੇ ਕਹਿਆ ਬੁੱਝੈ ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣ ਅੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅੱਖਰ ਅੱਖਰ ਸਰ, ਅੱਖਰ ਕਾ ਭਿਓ ਨਾਲ ਹੰਤ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ
1: ਗਰਭ ਕਰਨ
0: ਗਰਭ ਕਰਨ। ਪਿੱਛੇ ਬੋਲ ਆਏ ਸੀ ਜੀ, ਮਹਾਰਾਜ ਕਹਿੰਦੇ ਬਿਨਾ ਹੀ ਹੰਕਾਰ ਕਰੀ ਜਾਂਦੇ ਨੇ। ਆਪਸ ਕੋ ਦੀਰਘ ਕਰ ਜਾਨ ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਣ ਮੈਂ ਦੇਖੇ ਦੋਜਕ ਜਾਤ। ਮਹਾਰਾਜ ਕਹਿੰਦੇ ਉਹ ਨਰਕਾਂ ਵਿੱਚ ਜਾਂਦੇ ਵੇਖੇ ਜਾਂਦੇ, ਭਈ ਆਪਾਂ ਗਵਾ ਦੇਵੇ ਤਾਂ ਪ੍ਰਵਾਨ ਹੈ,
2: ਮਿਲਿਆ ਕਦੇ ਨਾ ਵਿਛੋੜਾ,
0: ਸੱਜਣ ਮਿਲੇ ਨਾ ਵਿਛੋੜਾ, ਜੋ ਆਪ ਮਿਲੇ ਕਰਤਾਰ, ਜਿਹੜਾ ਅੰਦਰੋਂ ਮਿਲ ਜਾਂਦਾ ਉਹ ਕਦੇ ਵਿਛੜਦਾ ਨਹੀਂ ਹੈ ਜੀ।
2: ਜੋਤੀ ਜੋਤ ਮਿਲਾਵਾ,
0: ਜੋਤ ਜਿਹੜੀ ਜੋਤੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ।
2: ਨਾਨਕ ਗੁਰ ਪ੍ਰਸਾਦੀ ਸੋ ਬੁੱਝ ਸੀ,
0: ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਤੋਂ ਬਿਨਾਂ ਸਮਝ ਨਹੀਂ ਆਉਂਦੀ। ਤਾਂ ਹੀ ਤਾਂ ਕਹਿੰਦੇ ਕੱਲ ਬੋਲ ਕਹੇ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸ਼ਬਦ ਦੁਆਰੇ ਹੀ ਸੋਝੀ ਪਵੇਗੀ। ਗੁਰੂ ਕਿਰਪਾ ਕਰਦਾ ਹੈ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਸੋਝੀ ਪਵੇਗੀ। ਸੰਸਾਰ ਵਿੱਚ ਕੀ ਹੈ, ਕਿਵੇਂ ਜ਼ਿੰਦਗੀ ਲੰਘ ਗਈ ਹੈ, ਚਾਰ ਦਿਨਾਂ ਦੀ ਖੇਡ ਹੈ, ਪਤਾ ਹੀ ਨਹੀਂ ਲੱਗਾ ਜ਼ਿੰਦਗੀ ਕਿਵੇਂ ਲੰਘ ਗਈ ਹੈ। ਜਦੋਂ ਬਾਣੀ ਪੜ੍ਹੇਗਾ ਸੋਝੀ ਪਵੇਗੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਝੂਠੀ ਹੈ ਨਾ, ਸੋਝੀ ਪੈ ਗਈ ਹੈ। ਜਦੋਂ ਬਾਣੀ ਪੜ੍ਹੇਗਾ ਫਿਰ ਸੋਝੀ ਆਵੇਗੀ, ਫਰੀਦਾ ਕਿੱਥੇ ਤੁਹਾਡਾ
1: ਮਾਪਿਆਂ,
0: ਸਮਝ ਆਏਗੀ ਨਾ। ਅਗਲੇ ਚਲੇ ਗਏ ਨੇ, ਮੈਂ ਕਿਸੇ ਦਾ ਮਾਂ ਬਾਪ ਬਣ ਗਿਆ ਹੈ, ਤਾਂ ਇਹਦਾ ਮਤਲਬ ਹੈ ਜੇ ਮੇਰੇ ਮਾਂ ਬਾਪ ਮੇਰੇ ਕੋਲੋਂ ਚਲੇ ਗਏ ਨੇ, ਤੇ ਜਿਨ੍ਹਾਂ ਦਾ ਮੈਂ ਮਾਂ ਬਾਪ ਬਣ ਗਿਆ ਉਹਨਾਂ ਕੋਲੋਂ ਤਾਂ ਮੈਂ ਵੀ ਚਲੇ ਜਾਣਾ। ਸੋਝੀ ਪਵੇਗੀ ਨਾ, ਫਿਰ ਵਿਰਾਗ ਆਵੇਗਾ, ਫਰੀਦਾ ਕਿੱਥੇ ਤੁਹਾਡਾ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਭ ਗਏ, ਤੂੰ ਅਜੈ ਨਾ ਪਤੀਨੋ ਹੈ। ਫਰੀਦਾ ਗੋਰ ਨਿਮਾਣੀ ਸੱਡ ਘਰੇ, ਨੀ ਘਰਿਆ ਕਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰੀ ਆਓ। ਸੋਝੀ ਪਵੇਗੀ,

ਜਿਹਨੂੰ ਆਪ ਸੋਜੀ ਦੇ ਦੇਵੇ, ਕਿਰਪਾ ਕਰ ਦੇਵੇ, ਉਹਨੂੰ ਸੋਜੀ ਆਉਂਦੀ ਹੈ। ਨਹੀਂ ਤੇ ਦੁਨੀਆਂ ਦੇ ਲੋਕ ਕਹਿੰਦੇ ਆ ਜੱਗ ਮਿੱਠਾ ਯਾਰੋ ਅਗਲਾ ਕਿਨ ਡਿੱਠਾ, ਬਸ ਚਾਰ ਦਿਨਾਂ ਦਾ ਮੌਜ ਮੇਲਾ ਹੈ, ਬਸ ਮਸਤੀ ਕਰੋ, ਜੀਵਨ ਐਵੇਂ ਚੱਲ ਜਾਵੇਗਾ। ਕਿ ਜੀਵਨ ਇਸ ਵਾਸਤੇ ਮਿਲਿਆ ਸੀ? ਇਹ ਤਾਂ ਪਸ਼ੂ ਵੀ ਭੋਗਦੇ ਨੇ, ਇਹ ਤੇ ਪੰਛੀ ਵੀ ਭੋਗਦੇ ਨੇ, ਨਿੰਦਰਾ ਭੋਜਨ ਭੋਗ ਭੈ, ਇਹ ਬਸ ਪੁਰਸ਼ ਸਮਾਨ, ਨਰਕ ਗਿਆਨ ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾ ਪਸ ਜਾਣ। ਬੰਦਾ ਵੀ ਸੌਂਦਾ ਹੈ, ਪਸ਼ੂ ਪੰਛੀ ਜਾਨਵਰ ਵੀ ਸੌਂਦੇ ਨੇ, ਬੰਦਾ ਵੀ ਭੋਗਾਂ ਨੂੰ ਭੋਗਦਾ ਹੈ, ਬਾਕੀ ਵੀ ਭੋਗਦੇ ਨੇ, ਬੰਦਾ ਵੀ ਕਿਸੇ ਤੋਂ ਡਰਦਾ ਹੈ, ਬਾਕੀ ਵੀ ਡਰਦੇ ਨੇ। ਇਹਦੇ ਵਿੱਚ ਕੀ ਹੈ? ਗਿਆਨ ਲੈ ਸਕਦਾ ਹੈ। ਅਗਰ ਗਿਆਨ ਨਹੀਂ ਲੈਂਦਾ ਤਾਂ ਉਹਨਾਂ ਦੇ ਹੀ ਸਦਰਸ਼ ਹੈ। ਮਹਾਰਾਜ ਅੱਗੇ

0: ਧੰਨਵਾਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਮਨ ਦੇ ਮਗਰ ਤੁਰਨ ਵਾਲਾ ਮਨਮੁਖ ਪੁਰਸ਼ ਉਹਨੂੰ ਮਨਮੁਖ ਕਿਹਾ ਜਾਂਦਾ ਹੰਕਾਰ ਦਾ ਪ੍ਰਕਰਨ ਚੱਲਿਆ ਹੈ। ਮਹਾਰਾਜ ਕਹਿੰਦੇ ਸਭ ਕੁਝ ਪਰਮਾਤਮਾ ਦੇ ਲੇਖੇ ਕੇ ਉਹਦੇ ਹੁਕਮ ਅੰਦਰ ਤੈਨੂੰ ਦੇਖ ਰਿਹਾ ਹੈ, ਜੋ ਜੋ ਤੂੰ ਕਰਮ ਕਰ ਰਿਹਾ ਹੈ ਨਾ ਮਹਾਰਾਜ ਕਹਿੰਦੇ ਉਹ ਸਤਿਗੁਰੂ ਜੀ ਤੈਨੂੰ ਵੇਖ ਰਹੇ ਨੇ, ਲੇਖਾ ਉਹਦਾ ਲੇਖਾ ਵੀ ਹੋਵੇਗਾ। ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ
1: ਰੱਬ ਮੰਗੇਸੀਆ,
0: ਲੇਖਾ ਰੱਬ ਮੰਗੇਸੀਆ ਬੈਠਾ
1: ਕੱਢ ਵਹੀ
0: ਕੱਢ ਵਹੀ ਤਲਬਾ ਪੌਸਣ ਆਕੀਆ ਬਾਕੀ ਜਨਾ ਰਹੀ ਅਜ਼ਰਾਈਲ ਫਰੇਸਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ, ਰਾਮ ਸਿਮਰ ਪੁਛਤਾਹੇਗਾ ਮਨ, ਸੰਬੋਧਨ ਕਰਕੇ ਰਾਮ ਸਿਮਰ ਪੁਛਤਾਹੇਗਾ ਮਨ, ਪਾਪੀ ਜ਼ੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ, ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ, ਧਨ ਜੋਬਣ ਕਾ ਕਾਗਦ ਜਿਉਂ ਗਲ ਜਾਏਗਾ, ਕਾਗਜ਼ ਦੀ ਕਿੰਨੀ ਉਮਰ ਹੈ, ਕਾਗਦ ਜਿਉਂ ਗਲ ਜਾਏਗਾ, ਜੋ ਜਮ ਆਏ ਕੇਸ ਗਏ ਪਟਕਾ, ਜਿਵੇਂ ਧੋਬੀ ਕੱਪੜੇ ਧੋਂਦਾ ਹੈ, ਜੋ ਜਮ ਆਏ ਕੇਸ ਗਏ ਪਟਕਾ ਤਾਂ ਦਿਨ ਕਿਸ਼ ਨਾ ਵਸਾਹੇਗਾ, ਸਿਮਰਨ ਭਜਨ ਦਇਆ ਨੇ ਕਿੰਨੀ ਤੋ ਮੁੱਖ ਚੋਟਾਂ ਖਾਹੇਗਾ। ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਮਹਾਰਾਜ ਕਹਿੰਦੇ ਲੇਖਾ ਹੋਵੇਗਾ,
2: ਹਰ ਨਾਮ ਕਦੇ ਨਾ ਚੇਤਾਈ,
0: ਮਨਮੁਖ ਪੁਰਸ਼ ਜਿਹੜੇ ਨਾਮ ਨੂੰ ਕਦੇ ਵੀ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ, ਸਿਮਰਦੇ ਨਹੀਂ ਹਨ,
2: ਜਮ ਕਾਲ ਸਿਰ ਮਾਰੀ,
0: ਸਿਰ ਜਿਹੜਾ ਜਮ ਹੈ ਉਹਨਾਂ ਨੂੰ ਮਾਰ ਪਵੇਗੀ, ਭਾਵ ਸਿਰ ਵਿੱਚ ਮਾਰ ਪਵੇਗੀ,
2: ਪਾਪ ਬੇਕਾਰ ਮਨੂਰ ਸਭ,
0: ਪਾਪ ਕੀਤੇ ਨੇ ਮਨੂਰ ਜਿਵੇਂ ਲੋਹਾ ਜੰਗਾਲਿਆ ਹੁੰਦਾ, ਅੰਦਰ ਜੰਗਾਲਿਆ ਚੁੱਕਾ ਹੈ, ਪਾਪਾਂ ਨਾਲ ਕਾਲਾ ਹੋ ਚੁੱਕਾ, ਪਾਪ ਹੀ ਪਾਪ ਨੇ, ਪਾਪ ਹੀ ਪਾਪ ਨੇ। ਪਾਤਸ਼ਾਹ ਜੀ ਕਹਿੰਦੇ ਇੰਨੇ ਪਾਪ ਕਮਾਲੇ ਨੇ ਜੀ,
2: ਲੱਦੇ ਬਹੁ ਭਾਰੀ,
0: ਪਾਤਸ਼ਾਹ ਜੀ ਕਹਿੰਦੇ ਬਹੁਤਾ ਭਾਰ ਜਿਹੜਾ ਉਹ ਲੱਦ ਚੁੱਕੇ ਨੇ, ਕੂੜ ਕਸੱਤ ਭਰਿਆ, ਗਲ ਤਾਂ ਹੀ ਪਾਪ ਕਮਾਏ, ਗਲ ਤਾਂ ਹੀ ਪਾਪ ਕਮਾ ਰਿਹਾ, ਉਹਨਾਂ ਪਾਪਾਂ ਦਾ ਲੇਖਾ ਦੇਣਾ ਪਵੇਗਾ, ਫਿਰ ਬਚਨ ਪੜਨੇ ਪੈਣਗੇ, ਪਾਪੀ ਕਰਮ ਕਮਾਵੰਦੇ ਕਰਦੇ।

ਮੈਂ ਰੱਖ ਦਿੰਦਾ ਤੁਹਾਡਾ ਹੱਥ ਦਾ ਦੁੱਖ ਜੇ।

ਹੀ ਭਾਈ ਇਸ ਸੰਸਾਰ ਵਿੱਚ ਆ ਕੇ ਹਰ ਮਨੁੱਖ ਆਪਣੇ ਢੰਗ ਦੇ ਨਾਲ ਜੀਵਨ ਬਤੀਤ ਕਰਕੇ ਚਲਿਆ ਜਾਂਦਾ ਹੈ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੰਵਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵੱਡੇ ਵੱਡੇ ਵਪਾਰੀ, ਵੱਡੇ ਵੱਡੇ ਧਨਵਾਨ ਇਸ ਸੰਸਾਰ ਵਿੱਚ ਆ ਕੇ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ ਨੇ। ਪਰ ਗੁਰਬਾਣੀ ਕਹਿ ਰਹੀ ਕਿ ਭਾਈ ਜਿਨ੍ਹਾਂ ਨੇ ਉਸ ਮਾਲਕ ਪ੍ਰਭੂ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕੀਤਾ ਹੈ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਪ੍ਰਾਣੀ ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤੇ ਕਰਨਾ ਕੀ ਹੈ ਸੰਸਾਰ ਵਿੱਚ ਆ ਕੇ। ਸੋ ਆਓ ਇਹ ਸਬਦ ਸਤਿਗੁਰ ਪਾਤਸ਼ਾਹ ਦਰਸ਼ਨ ਨੇ ਐਸੀ ਅਵਸਥਾ ਬਣਾ, ਮੈਂ ਬਨਜਾਨ ਰਾਮ ਕੇ ਤੇਰਾ ਨਾਮ ਵਖਰ ਵਪਾਰ ਜੀ ਭਾਈ ਜਿਸ ਵਖਰ ਕੋ ਲੈਣ ਤੋਂ ਆਇਆ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਤ ਬਲਹਾਰ। ਕਿਨਹੀ ਬਨਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਫੇਰ ਕੀ ਹੋਇਆ, ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਕੀ ਜਗਤ ਮੈਂ ਕਿਨ ਜਪਿਓ ਗੁਰਮੰਤ ਕੋ ਭਗਤ ਜਨ ਸਦਾ ਅਮਰ ਹੋ ਗਏ ਨੇ।

ਆਪ ਜੀਆਂ ਨੇ 10 ਕੋਲੋਂ 300 ਸਰਣ ਕੀਤੇ ਹਨ, ਜਿਨ੍ਹਾਂ ਦਾ ਕੇਂਦਰੀ ਭਾਵ ਹੈ ਕਿ ਭਾਈ ਜਿਸ ਅੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰਪਾਇਆ। ਪਹਿਲਾ ਸ਼ਬਦ ਸੀ ਕੰਚਨ ਸਿਓ ਪਾਈਏ, ਮਨ ਦੇ ਰਾਮ ਲਿਆ ਹੈ ਮੋਲ, ਤਨ ਮਨ ਅਰਪੋ ਪੁੱਜ ਚੜਾਓ ਗੁਰਪ੍ਰਸਾਦ ਨਿਰੰਜਨ ਪਾਓ। ਫਿਰ ਕੈਸੀ ਅਵਸਥਾ ਬਣਾਉਣੀ ਹੈ ਕਿ ਭਾਈ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਅੱਖਰ ਵਾਪਾਰ ਜੀ ਮਾਲਕ ਜੀ, ਨਹੀਂ ਤਾਂ ਇਸ ਸੰਸਾਰ ਦੇ ਵਿੱਚ ਉਹ ਵਾਪਾਰੀ ਤੁਰ ਗਏ ਨੇ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੂ ਲੌਂਗ ਸੁਪਾਰੀ, ਤੇ ਸੰਤਾਂ ਨੇ ਕੀ ਬਨਜਿਆ, ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਕੇਂਦਰੀ ਭਾਵ ਕਿਹੇ ਭਾਈ ਇਸ ਸੰਸਾਰ ਵਿੱਚ ਕੇਵਲ ਤੇ ਕੇਵਲ ਉਹ ਵਾਪਾਰੀ ਅਮਰ ਹਨ ਜਿਨ੍ਹਾਂ ਨੇ ਨਾਮ ਦਾ ਵਾਪਾਰ ਕੀਤਾ ਹੈ, ਨਹੀਂ ਤਾਂ ਉਹ ਵੱਡੇ ਵੱਡੇ ਵਾਪਾਰੀ ਸੰਸਾਰ ਤੋਂ ਤੁਰ ਗਏ ਨੇ। ਸੋ ਇੱਥੇ ਕੀਰਤਨ ਦੀ ਸਮਾਪਤੀ ਹੋਈਆਂ, ਭੁਲਾ ਚੁੱਕਾ ਦੇਖੀ ਮਾਕਣੀ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਨੇ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਸਹਾਈ, ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਰਿਠੇ ਸ਼ਬਦ ਖਜਾਏ, ਤੇਗ ਬਹਾਦਰ ਸਿਮਰੀਐ, ਕਰੂ ਨੌਰੇ ਦਾ ਵਹਿਦਾਏ, ਸਭ ਥਾਈ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹ ਦੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ

ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਨਿਗੇਸ਼ ਦਾਨ, ਨਿਰਹਿਤ ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਪੁਰਸ਼ਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਾਓ ਧਰਮ ਦਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਦੇ ਰਾਖੇ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣ ਸਾਹਿਬ ਤੇ ਹੋਰ ਗੁਰਦੁਆਰ ਦੀਆਂ ਗੁਰਧਾਮ ਜੀ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਆਪਣੇ ਪਿਆਰੇ ਪੰਥ ਖਾਲਸਾ ਜੀ ਨੇ ਬਖਸ਼ੋ। ਹੇ ਨਿਵਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਸਿੱਟੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਗਰੀਬ ਨਵਦ ਪਾਤਸ਼ਾਹ ਜੀ ਆਪਣੀਆਂ ਦੇ ਪਾਵਨ ਪਵਿੱਤਰ ਚੰਨ ਕਮਲਾ ਪਾਸ ਅਰਦਾਸ ਬੇਨਤੀ ਰਜੋਈ ਰੋਦਰੀ ਸੱਚੀ ਪਾਤਸ਼ਾਹ ਜੀਓ, ਆਪਣੀਆਂ ਦੀ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਦੇ ਸਿੱਧੀਆਂ ਦੀਵਾਨਾਂ ਅੰਦਰ ਆਰਤੀ ਹਰ ਜਸ ਕੀਰਤਨ ਚੱਲ ਰਹੇ, ਲੜੀ ਵਾਰ ਸ਼ਬਦ ਦੀਆਂ ਵਿਚਾਰਾਂ ਅਲਾਹੀ ਬਾਣੀ ਦੀ ਹਰ ਜਸ ਕੀਰਤਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਤਖੰਡ ਵਿਖੇ ਪ੍ਰਵਾਨ ਕੰਨੀ, ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕੰਨੀਆਂ ਜੀ। ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਦਨੋ ਗੁਰੂ ਗੁਰਸਿੱਖੀ ਜੀਵਨ, ਨਾਮ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ। ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੇ ਦਾਤ, ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ, ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਆਪਣੀਆਂ ਦਾ ਹਾਜ਼ਰ ਸਰਵਣ ਕਰਦੀਆਂ ਹਨ, ਤਿੰਨਾਂ ਸੰਗਤਾਂ ਤੇ ਵੀ ਆਪ ਜੀ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਕਰੋ ਕਿਰਪਾ ਇਸ ਸਮੇਂ ਆਪ ਜੀ ਆਪਣੇ ਪਾਵਨ ਦਰਬਾਰ ਤੋਂ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼

ਹਰ ਚਰਨ ਕਮਲ ਮਕਰਾਂਦ ਲੋਭਿਤ ਮਨੋ ਅਨੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ

ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮ ਦਾਸਾਂ ਵਿੱਚ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਾਵੈ ਧਾਏ ਸਭ ਥਾਂ ਸਹਾਏ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਹਾਏ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚੌਰਤ ਖੱਤੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰੱਕੀ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਤਾਣੀਆਂ ਦੇ ਤਾਣੀ ਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਤ ਵੀ ਸਤਿਗੁਰੂ ਜੀ ਆਪ ਜੀ ਨੇ ਪਾਰ ਵਰਸ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾ ਅਨਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜਦੇ ਆਪ ਜੀ ਸੇਵਾ ਕਰਦੇ ਆਪ ਜੀ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਆਪਣੇ ਜਾਣ ਬੱਚੇ ਸਮਝ ਕੇ ਖੀਮਾ ਕਰਨਾ ਆਪ ਜੀ ਦੇ ਬਾਣੀ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਚਾਰ ਪਹਿਰ ਦੀ ਰਾਤ ਇਹੀ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੀਆਂ ਸਤਿਗੁਰੂ ਜੀ ਰਸਤੇ ਵਿੱਚ ਬਾਤ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇਮ ਬਖਸ਼ਣੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਨੇ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੀਆਂ ਹਾਜ਼ਰੀਆਂ ਬਖਸ਼ਿਸ਼ ਕਰਨ। ਸਤਿਗੁਰੂ ਜੀ ਨੇ ਰਹਿਮਤ ਕਰਕੇ ਅੱਜ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਧਨਾਸਰੀ ਦੇ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 660 ਦੇ ਉੱਤੇ ਇਹ ਹੁਕਮਨਾਮਾ ਸਾਹਿਬ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ, ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ 5 ਸਲੋਕ 1 ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਦਾਖਿਅਰ, ਕਿਨੇ ਰਾਮ ਨਾਮ ਏਕੋ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗਉ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੀਸ਼ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੀ ਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਧ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।
प्रभ कै सिमरन निहचल आसन, प्रभ कै सिमरन कमल विघासन, प्रभ कै सिमरन अनहद झूनकार, सुख प्रभ सिमरन का अंत ना पार। सिमरह से जन जिनको प्रभ माया, नानक तिन जन सरणी पया। हर सिमरन कर भगत प्रगटाए, हर सिमरन लाग वेद उपाय। हर सिमरन पय सिद्ध जति दाते, हर सिमरन नीच चहो कुंठ जाते। हर सिमरन धारी सब तरना, सिमर सिमर हर कारण करना। हर सिमरन कियो सगल अकारा, हर सिमरन मैं आप निरंकारा। कर कृपा जिसे आप बुझाया, नानक गुरमुख हर सिमरन तिन पाया। सलोक दीन दर्द दुख पंजना, कट कट नाथ अनाथ, शरण तुम्हारी आयो, नानक के प्रभ साथ। अष्टपदी जय मात पिता सुत मीत न पाई, मन ऊहा नाम तेरा संग सहाई। जय महापयान दूत जम दलै, तह केवल नाम संग तेरा चलै। जय मुश्किल होवै अत भारी, हर को नाम खिन माहे उधारी। अनक पुनः चरण करत नहीं तरै, हर को नाम कूट पाप पर हरै। गुरमुख नाम जपहो मन मेरे, नानक पावो सुख कनेरे। सगल सृष्ट को राजा दुखिया, हर का नाम जपत होए सुखिया। लाख करोरी बंध ना परै, हर का नाम जपत निस्तरै। अनेक माया रंग तिख ना बुझावै, हर का नाम जपत आघावै। जिह मार्ग इहो जात अकेला, तह हर नाम संग होत सोहेला। ऐसा नाम मन सदा त्याइयै, नानक गुर मुख परम गत पाइयै। छूटत नहीं कोट लख बाही, नाम जपत तै पार पराही। अनक बिघन जय आए संगारै, हर का नाम तत्काल उधारै। अनक जोन जन मैं मर जाम, नाम जपत पावै विश्राम। हौ मैला मल कबूह न धोवै, हर का नाम कोट पाप खोवै। ऐसा नाम जप हौ मन रंग, नानक पाइये साधकै संग। जिह मार्ग के गने जाए ना कोसा, हर का नाम उहा संग तोसा। जिह पैंडाए महा अंध गुबारा, हर का नाम संग उजियारा। जहा पंथ तेरा को ना सियानू, हर का नाम तह नाल पछानू। जह महापयान तपत बहु काम, तै हर के नाम की तुम ऊपर शाम। जहा त्रिखा मन तुझ अकरख है, तह नानक हर हर अमृत बरख। भगत जना की बर्तन नाम, संत जना के मन विश्राम। हर का नाम दास की ओट, हर के नाम उदरे जन कोट। हर जास करत संत दिन रात, हर हर औखद साधक मात। हर जन कै हर नाम ने धान, पार ब्रह्म जन की नो दान। मन तन रंग रते रंग एक, नानक जन कै बिरत बिबेकै। हर का नाम जन कौ मुक्त जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परै न भंग। हर का नाम जन की वडियाई, हर कै नाम जन सोभा पाई। हर का नाम जन कौ भोग जोग, हर नाम जपत कछ नाहीं वियोग। जन राता हर नाम की सेवा, नानक पूजै हर हर देवा। हर हर जन कै माल खजीना, हर तन जन कौ आप प्रभ दीना। हर हर जन कै ओट सतानी, हर प्रताप जन अवर न जाने। ओत पोत जन हर रस राते, सुन समात नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग केते तरे। पार जात एहो हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुरत सब नसै। संत का संग बड़भागी पाई है, संत की सेवा नाम ते आई है। नाम तुल कश अवर ना होए, नानक गुरमुख नाम पावै जन कोए। सलोक बहु शास्त्र बहु सिमृति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमृत वख्यान। योग अभ्यास कर्म धर्म क्रिया, सगल त्याग बन मध्ये फिरिया। अनक प्रकार किए बहु जतना, पूर्ण दान होमे बहु रतना।
ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਾਉ ਖੰਡ ਪ੍ਰਥਮੀ ਫਿਰੈ ਚੇਰ ਜੀਵੈ, ਮਹਾਂ ਉਦਾਸ ਤਪੀ ਸਰਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈ ਵਰ ਪੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਬਹੁਤ ਸਿਆਣਕ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਖ ਅਨੇਕ ਅਗਨ ਨਹੀਂ ਬੁਝ ਹੈ, ਕੋਟ ਉਪਾਵ ਦਰਗੈ ਨਹੀਂ ਸਿਜ ਹੈ, ਛੂਟ ਸਨਾਹੀ ਊਬ ਪਿਆ ਹਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ ਸੋ, ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪੁਨੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਉ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸੁਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ, ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲੇਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਧ ਅਜਾਨ, ਸਦਾ ਸਦਾ ਇਹੋ ਭੂਲਨਹਾਰ, ਨਾਨਕ ਰਾਖਨਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤੇ ਸਪਰ ਹਰੈ।

ਕੈ ਅੰਤਰ ਬਸੈ ਪ੍ਰਭ ਆਪ। ਨਾਨਕ ਤੇ ਜਨ ਸਹਿਜ ਸੁਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਊੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾ ਬੇਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਕਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੀ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕਹਿ, ਲਾਗੈ ਅਨ ਸੁਆਏ। ਨਾਨਕ ਕਹੂ ਨ ਸੀਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨ ਦੇ ਦਸ ਭੀ ਹੈਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੂ ਲੈ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੀ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੋਤਾਵੈ। ਜੋ ਦੀਸੈ ਸੋ ਚਲਨ ਹਾਰ, ਲਪਟ ਰਹੇ ਉਹ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾ ਕਉ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ। ਮਿਥਿਆ ਤਨ ਤਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋ ਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ। ਮਿਥਿਆ ਧਰੁ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸ ਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸੁਆਦ। ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ। ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ। ਧਨ ਧਨ ਤੇ ਜਨ ਜਿਹ ਖਟ ਬਸਿਓ, ਹਰ ਨਾਉ ਨਾਨਕ ਤਾ ਕੈ ਬਲ ਬਲ ਜਾਓ। ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਹੁਣ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆ ਆਪੇ ਮਾਨੈ। ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ

ਰਹਿ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਅਭੇਦ ਸੁਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਾਹੂਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤਿਹ ਗੁਣ ਮੈ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੂੰ ਪਾਖ ਕਾ ਪਿਹ ਤਨੇ ਉਨਕੀ ਸੋਭਾ ਉਨਹੂੰ ਬਨੇ ਆਪੇ ਕੌਤੁਕ ਕਰੈ ਆਨੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਤਾਂ ਸਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਪੁਨਾਥ ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨਹੋਂ ਬਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਭੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਲੇਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਾਉ ਜਾਏ ਸੱਚ ਵਪਾਰ ਕਰੋ ਵਾਪਾਰੀ ਦਰ ਗਏ ਨਿਭੈ ਖੇਪ ਤੁਮਾਰੀ ਏਕਾ ਟੇਕ ਰਖੂ ਮਨ ਮਾਹੀ ਨਾਨਕ ਬਹੁਰ ਨਾ ਆਵੈ ਜਾਏ
तिस ते दूर कहा को जाए, उभरै राखन हार त्याए, निरभउ जपै सगल भउ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਗਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ

ਪਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ

ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਚੇਤੀ ਸਿਰ ਠੋ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ,

ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ

ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਾਲਾ

ਮੈਂ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੋਟਾ ਨਾ ਕਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਹੁ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਪਾਹੇ

ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰਨਾ ਲਿਖ ਲੈ ਜਾਹੋ।

ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ

ਉੱਚਾ ਨਾਉ ਏ ਵੜ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ

ਕਿਤਿਆ ਦੁੱਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇਕੇ ਕੇ ਜਿਸ ਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੇ ਜੀਵ

ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਨਹਾਰੇ, ਕਿਤੇ ਰਾਗ ਭਰੀ ਸਿਓ ਕਹੀਅਨ, ਕਿਤੇ ਗਾਵਨਹਾਰੇ, ਗਾਵਹਿ ਤੁਹਾਨੂੰ ਪਾਉਣ।

ਪ੍ਰਸਾਦ ਚੱਕਰ ਚੇਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਾਣ ਗਨਿਜੈ ਤ੍ਰਿਭਵਨ ਮਹੀਤ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲਿਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਅਨਾਮੰ ਨਮਸਤੰਗ ਅਤਾਮੰ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਤਰੇ ਨਮਸਤੰਗ ਨਿਰਾਸਤਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਸਤਜਬੇ ਆਦੇਸ਼ਤੰਗ ਆਦੇਸ਼ੇ ਨਮਸਤੰਗ ਅਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ

ਕਾਰਜ ਸਭ ਸਵਾਰਨਾ ਸਭਨਾ ਗਿੱਲਾਂ ਸਿਮਰਤ ਸੁਆਮੀ ਸੋ ਕਿਉ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ

ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੀ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੂੰਹ ਟੁੱਟਾ ਜਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਸ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਚਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੂਲੇ ਨਾ ਕੀਚੈ ਜਿਤੰਤ ਪੱਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗੰਮ ਗੁਚਰਾ ਤਿਰੰਤ ਨ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੂ ਆਖ ਵਖਾਣੇ ਆਖੈ ਤਾ ਵਿਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਾ ਮੈਂ ਤਿਰੰਤ ਨ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਲ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆ ਵਹੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਿਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਤਿਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰੇ ਆਏ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਿਨਮ ਰਤਨ ਜਿਨੀ ਕੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ
ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰੂ ਨਾਲੇ।

ਸੁਆ ਸਮਾਊ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਊ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸ਼ਿਵ ਸਕਤਾ ਪੁਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਵ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੁਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ

ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਪਾਵਨ ਪਵਿੱਤਰ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦੀਦਾਰ ਦਰਸ਼ਨ ਬਖਸ਼ਿਸ਼ ਕੀਤੇ ਕੋਟਾਨ ਕੋਟ ਸ਼ੁਕਰ ਹੈ ਆਪ ਜੀ ਦਾ ਸਤਿਗੁਰੂ ਜੀ ਆਪ ਜੀ

ਬਾਣੀ ਪੜ੍ਹਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੇ ਯੋਗ ਆਪ ਬਣਾ ਲੈਣਾ। ਗਰੀਬ ਨਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ। ਕਿਰਪਾ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰ ਦੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ। ਆਪਣੇ ਟਹਿਲੀਏ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ। ਸਤਿਗੁਰੂ ਜੀਓ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੀ ਗਰੀਬ ਨਵਾਜੀ ਕਰੋ। ਪਾਵਨ ਪਵਿੱਤਰ ਹਜ਼ੂਰੀ ਵਿੱਚ ਅਗਲੇ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਰਜੁਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਤਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਤਿਗੁਰਾਂ ਦੀ ਕਿਰਪਾ ਹੋਈ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਨੇ ਅੰਮ੍ਰਿਤ ਸ਼ਬਦ ਜੋ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤਾ ਹੈ, ਸਰਵਨ ਕੀਤਾ ਹੈ। ਤਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦਾ ਰਾਗ ਦੀ ਪ੍ਰਾਰੰਭਤਾ ਵੇਲੇ ਪਹਿਲਾ ਸ਼ਬਦ ਹੈ ਚੌਪਦੇ ਦੇ ਰੂਪ ਅੰਦਰ। ਪਾਵਨ ਅੰਗ 660 ਉੱਪਰ ਸੁਭਾਏਵਾਨ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਇਹ ਬਖਸ਼ਿਸ਼, ਇਹ ਮਿਹਰਾਮਤ ਕੀਤੀ ਹੈ ਸਾਡੀ ਆਤਮਾ ਸਾਡੇ ਜੀਓ ਦੀ ਪੁਕਾਰ ਸੁਣਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ। ਉਹਦੇ ਤੋਂ ਬਿਨਾਂ ਇਹਦੇ ਮਨ ਅੰਦਰ, ਇਹਦੇ ਅੰਤਰ ਆਤਮਾ ਅੰਦਰ ਸਦਾ ਭੈ ਬਣਿਆ ਰਹਿੰਦਾ ਹੈ। ਕੋਈ ਉਸਦੇ ਅੰਦਰ ਦੀ ਪੁਕਾਰ ਅੰਤਰੀਵ ਭਾਵ ਨੂੰ ਨਹੀਂ ਜਾਣਦਾ। ਉਹ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਜੋ ਸੱਚਾ ਸਾਹਿਬ ਹੈ, ਜੋ ਸਭਨਾਂ ਦੇ ਹਿਰਦੇ ਦੀ ਪੁਕਾਰ ਸੁਣਨ ਵਾਲਾ ਹੈ, ਆਤਮਾ ਦੀ ਆਵਾਜ਼ ਸੁਣਨ ਵਾਲਾ ਹੈ। ਜਦੋਂ ਵੀ ਕੋਈ ਜੀਓ, ਕੋਈ ਆਤਮਾ, ਕੋਈ ਜੀਵ ਉਸ ਪਰਮਾਤਮਾ ਨੂੰ ਹਿਰਦੇ ਤੋਂ ਪੁਕਾਰਦਾ ਹੈ, ਆਪਣੀ ਵੇਦਨ ਦੱਸਦਾ ਹੈ, ਆਪਣੀ ਜੋਦਰੀ ਕਰਦਾ ਹੈ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਹਿਰਦੇ ਵਾਲੇ ਦੀ, ਸੱਚੀ ਵੇਦਨ ਵਾਲੇ ਦੀ ਪੁਕਾਰ ਸੁਣਦਾ ਹੈ। ਉਸ ਦੀ ਪੁਕਾਰ ਸੁਣ ਕੇ ਉਹਨੂੰ ਧੀਰਜ, ਉਹਨੂੰ ਰਹਿਮਤ, ਉਹਨੂੰ ਉਹ ਮਾਰਗ ਦਿਖਾਉਂਦਾ ਹੈ, ਜਿਸ ਮਾਰਗ 'ਤੇ ਤੁਰ ਕੇ ਉਹਦੇ ਅੰਦਰੋਂ ਭੈ, ਤੌਖਲੇ, ਚਿੰਤਾਵਾਂ ਮਿੱਟ ਜਾਣ। ਇਹ ਪਰਮੇਸ਼ੁਰ ਨੇ ਰਹਿਮਤ ਕਿਰਪਾਲਤਾ ਕੀਤੀ ਹੈ। ਲੋੜ ਹੈ ਆਪਣੀ ਪੁਕਾਰ ਗੁਰੂ ਅੱਗੇ, ਪਰਮੇਸ਼ੁਰ ਅੱਗੇ ਰੱਖਣ ਦੀ। ਜਦੋਂ ਵੀ ਜੀਵ ਪਰਮਾਤਮਾ ਦੇ ਅੱਗੇ ਨਿਤਾਣਾ ਨਿਮਾਣਾ ਬਣ ਕੇ ਆ ਕੇ ਆਪਣੀ ਅਰਦਾਸ ਬੇਨਤੀ ਜੋਦੜੀ ਕਰਦਾ ਹੈ, ਵਾਹਿਗੁਰੂ ਸਤਿਗੁਰੂ ਉਸ ਦੀਆਂ ਪੁਕਾਰਾਂ ਨੂੰ ਜ਼ਰੂਰ ਭਾਗ ਲਾਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਤਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ, ਕੱਲ੍ਹ ਸਾਵਣ ਦੇ ਮਹੀਨੇ ਦੀ ਸੰਗਰਾਂਦ ਦੀ ਆਰੰਭਤਾ ਹੋਣੀ ਹੈ, ਸੰਗਰਾਂਦ ਦਾ ਦਿਨ ਹੈ। ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦੇ ਜਿੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ

0: ਸੋ ਕੱਚ ਨਿਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾ ਵਡਾ ਨਾ ਵੱਡੀ ਵਡਿਆਈ ਜਾ ਸੱਚ ਨਿਆਵ ਵੱਡੀ ਵਡਿਆਈ ਜਾਣੇ ਚਥਾ ਵੱਡੀ ਵਡਿਆਈ ਜਾਣੇ ਅਲਾਵ ਵੱਡੀ ਵਡਿਆਈ ਕੁਝ ਸੰਭਾਵ ਵੱਡੀ ਵਡਿਆਈ ਜਾਂ ਪੁੱਛਦਾਸ ਵੱਡੀ ਵਡਿਆਈ ਜਾਂ ਪਿਆਪ ਨਾਨ ਕਰ ਨਗਤ ਨੀ ਜਾਏ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਏਜ ਸੱਚੀ ਕੀ ਹੈ ਕੋਟੜੀ ਸੱਚੀ।

सुन हन जे रूप रंग अर रेख पेख को कहना सकत के हा।

ਸਵਾਰੀ ਸੰਗਤ ਜੀ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਓ ਗੁਰੂ ਕੀ ਕਿਰਪਾ ਪ੍ਰਾਪਤ ਹੋਈ ਜੇ ਆਓ ਰਲ ਮਿਲ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਭਾਈ ਸਾਂਝ ਪਾਈਏ ਰਲ ਮਿਲ ਕੇ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧਨ ਧਨ ਆਦਿ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਕੀ ਅਪਾਰ ਬਖਸ਼ਿਸ਼ ਹੈ ਜੀ ਉਹ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਵੇਦ ਵਿਆਸ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਹੁਤ ਪਿਆਰੇ ਅੰਮ੍ਰਿਤ ਬਚਨ ਨੇ ਗੁਰਸਿੱਖਾਂ ਦੀ ਰਹਿਣੀ ਅਤੇ ਕਹਿਣੀ ਕਰਨੀ ਕਮਾਈ ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦ੍ਰਿੜਾਈ ਇਹ ਗੁਰਸਿੱਖਾਂ ਦੀ ਘਾਲਣਾ ਹੈ। ਜਿਸ ਵੇਲੇ ਪਿਛਲੀ ਰਾਤ ਆਉਂਦੀ ਹੈ ਜਿਹਨੂੰ ਮੇਰੇ ਗਰੀਬ ਨਿਵਾਜ ਅੰਮ੍ਰਿਤ ਬਾਣੀ ਵਿੱਚ ਬਚਨ ਕਰਦੇ ਨੇ ਚੌਥਾ ਪਹਿਰ ਸੁਬਾਹ ਕਹਿ ਸੁਰਤ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਜਿਸ ਵੇਲੇ ਤਿੰਨ ਪਹਿਰ ਬਤੀਤ ਹੋ ਜਾਂਦੇ ਨੇ ਇਹਦੇ ਅਰਥ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤੇ ਨੇ ਗੁਰਮੁਖੋ ਜਿਸ ਵੇਲੇ ਚੌਥਾ ਪਹਿਰ ਆਉਂਦਾ ਹੈ ਜਿਹੜੇ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਨੇ ਉਹਨਾਂ ਦੇ ਅੰਦਰ ਇੱਕ ਖੇੜਾ ਆਉਂਦਾ ਹੈ ਇੱਕ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਪੁਰਾਤਨ ਸਮੇਂ ਦੇ ਅੰਦਰ ਬਹੁਤੇ ਸੁੱਖ ਸਹੂਲਤਾਂ ਨਹੀਂ ਸਨ ਦਰਿਆਵਾਂ ਨਦੀਆਂ ਤੇ ਇਸ਼ਨਾਨ ਕਰਕੇ ਚੌਂਕੜਾ ਮਾਰਦੇ ਸੀ ਪਰ ਅਜੋਕੇ ਸਮੇਂ ਦੇ ਵਿੱਚ ਸੁੱਖ ਸਹੂਲਤਾਂ ਮੇਰੇ ਵਾਹਿਗੁਰੂ ਨੇ ਵਧੇਰੀਆਂ ਬਖਸ਼ੀਆਂ ਨੇ ਪਰ ਵਧੇਰੀਆਂ ਸੁੱਖ ਸਹੂਲਤਾਂ ਦੇ ਹੋਣ ਦੇ ਬਾਵਜੂਦ ਇਹ ਜੀਵ ਆਲਸੀ ਬਣ ਗਿਆ। ਜਿਹੜੇ ਰੱਬ ਦੀਆਂ ਪਿਆਰ ਵਾਲੀਆਂ ਰੂਹਾਂ ਨੇ ਉਹਨਾਂ ਦੇ ਅੰਦਰ ਇੱਕ ਖੇੜਾ ਆਉਂਦਾ ਹੈ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਜਿਸ ਵੇਲੇ ਤੁਸੀਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜੋਗੇ ਤਾਂ ਇਹ ਪਾਠ ਇਕੱਠਾ ਹੈ ਮਨਮੁੱਖ। ਅਗਰ ਮਨਮੁੱਖ ਦਾ ਅਰਥ ਕਰ ਦੋਗੇ ਤੇ ਤੁਹਾਨੂੰ ਪਤਾ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਹੋਵੇ। ਪਿਛਲੇ ਪ੍ਰਕਰਨ ਦੇ ਮੁਤਾਬਕ ਇਹ ਪਾਠ ਹੈ ਮਨ ਮੁੱਖ ਮਨ ਅੰਦਰ ਵੀ ਤੇ ਮੁੱਖ ਦੇ ਅੰਦਰ ਸਤਨਾਮ ਸ਼੍ਰੀ ਵਾਹਿਗੁਰੂ ਸ਼ਬਦ ਹੁੰਦਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦ੍ਰਿੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੈ ਭਲਾ ਮਨਾਏ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਭਾਏ ਕਾਲ ਖਾਏ ਸੋ ਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਿਣਾਏ ਸਾਧ ਸੰਗਤ ਮਿਲ ਗਾਮ ਦੇ ਬੜੇ ਪਿਆਰੇ ਬੋਲ ਨੇ ਸਭ ਕੁਝ ਕਿਰਿਆ ਪਾਣੀ ਕਰ ਲਈ ਹੈ ਸਤਿਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਹੈ ਕਮਾਈ ਕਰ ਲਈ ਹੈ ਫਿਰ ਸੰਗਤ ਵਿੱਚ ਆ ਜਾਣਾ ਹੈ ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹ ਨਿਤ ਚੱਲ ਚੱਲ ਜਾਏ ਚਾਹੇ ਰਾਤ ਹੈ ਚਾਹੇ ਦਿਨ ਹੈ ਚਾਹੇ ਸਵੇਰ ਹੈ ਚਾਹੇ ਸ਼ਾਮ ਹੈ ਚਾਹੇ ਦੁਪਹਿਰ ਹੈ ਜਦੋਂ ਪਿਆਰੇ ਸਿੱਖ ਕੋਲ ਟਾਈਮ ਲੱਗ ਜਾਏ ਉਹ ਸੰਗਤ ਵਿੱਚ ਆ ਕੇ ਗੁਰੂ ਦੇ ਜਾਪ ਨੂੰ ਜਪਦਾ ਹੈ ਗੁਰੂ ਦੇ ਦੀਦਾਰ ਕਰਦਾ ਹੈ ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹ ਨਿਤ ਚੱਲ ਚੱਲ ਜਾਏ ਸ਼ਬਦ ਸੂਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ। ਆਮ ਮਨੁੱਖਾਂ ਦਾ ਮਨ ਜਿਹੜਾ ਹੋਰ ਪਾਸੇ ਪਰਚਦਾ ਹੈ ਕੋਈ ਸੈਰ ਸਪੱਟਿਆਂ ਵਿੱਚ ਕਹਿੰਦੇ ਜੀ ਸਾਡਾ ਮਨ ਪਰਚਿਆ ਗਿਆ ਕੋਈ ਹੋਰ ਥਾਂ ਤੇ ਜਾ ਕੇ ਕਹਿੰਦਾ ਹੈ ਮਨ ਪਰਚਿਆ ਗਿਆ ਕਿ ਲੱਗ ਗਿਆ ਹੈ ਕੋਈ ਸੱਜਣਾ ਮਿੱਤਰਾਂ ਨੂੰ ਕਹਿ ਕੇ ਮਿਲ ਕੇ ਕਹਿੰਦਾ ਜੀ ਮਨ ਪਰਚਿਆ ਗਿਆ ਹੈ ਕੋਈ ਸੋਹਣੇ ਪਦਾਰਥ ਛੱਕ ਕੇ ਕਹਿੰਦਾ ਜੀ ਮਨ ਪਰਚਿਆ ਗਿਆ ਹੈ ਪਰ ਗੁਰੂ ਦੇ ਸਿੱਖ ਦਾ ਮਨ ਜਿਹੜਾ ਗੁਰੂ ਦੇ ਸ਼ਬਦ ਵਿੱਚ ਪਰਚਦਾ ਹੈ ਸ਼ਬਦ ਸੁਰਤ ਪਰਚਾ ਕਰੇ
ਸਤਿਗੁਰ ਪਰਚੈ ਮਨ ਪਰਚਾਏ, ਆਸਾ ਵਿੱਚ ਨਿਰਾਸ ਬੁਲਾਏ। ਅੰਦਰ ਦੀਆਂ ਜਿਹੜੀਆਂ ਆਸਾਂ ਨੇ ਉਹਨਾਂ ਨੂੰ ਰੋਕ ਲੈਂਦਾ, ਥੰਮੀ ਦੇ ਦਿੰਦਾ ਤੇ ਗੁਰੂ ਸ਼ਬਦ ਨਾਲ ਜੁੜ ਜਾਂਦਾ। ਉਹਨਾਂ ਗੁਰਮੁਖਾਂ ਵਿੱਚੋਂ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲਿਓ, ਰੋਜ਼ ਦੇ ਨੇਮੀ ਅਤੇ ਪ੍ਰੇਮੀ ਹੋ, ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋ ਜੀ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਹਿਬਾਣੇ ਖੁੱਲੇ, ਦੀਦਨੇ ਦੀਦਾਰ ਬਖਸ਼ੇ ਨੇ, ਦੀਦਨੇ ਦੀਦਾਰ ਸਾਹਿਬ ਕਛ ਨਾਹੀ ਇਸ ਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਾਸਮ ਵੱਡਾ ਅਤੋਲ। ਧੰਨ ਗੁਰੂ ਨਾਨਕ ਦੇ ਮਹਾਰਾਜ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਅਪਾਰ ਕਿਰਪਾ ਕੀਤੀ। ਧਨਾਸਰੀ ਰਾਗ ਵਿੱਚ ਆਰੰਭਤਾ ਵਿੱਚ ਜਦੋਂ ਧਨਾਸਰੀ ਰਾਗ ਆਰੰਭ ਹੀ ਹੁੰਦਾ ਹੈ ਤਾਂ ਅੱਜ ਦੇ ਪਾਵਨ ਫੁਰਮਾਨ ਮੁੱਖ ਵਾਕ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਗ 660 ਤੇ ਬਿਲਕੁਲ ਉੱਪਰ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ ਅਤੇ ਸ਼ਬਦ ਦੇ ਆਰੰਭ ਵਿੱਚ ਮੁੱਖ ਵਾਕ ਸਾਹਿਬ ਜੀ ਦੇ ਆਰੰਭ ਵਿੱਚ, ਕਿਉਂਕਿ ਧਨਾਸਰੀ ਰਾਗ ਦੀ ਆਰੰਭਤਾ ਹੈ, ਮੂਲ ਮੰਤਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ, ਸੇਤ ਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਣ ਸ਼ੋਰ ਸ਼ਰਾਬਾ, ਕੀਰਤ ਗਾਏ ਸੁਣੈ ਪ੍ਰਭੂ ਕੀ, ਤਨ ਹੰਗ ਤਜੀਐ ਲੱਖ ਰੰਗ ਸਹਬਾ, ਰੰਗ ਧਣੀ ਦੁਖ ਪਾਰ ਪਰੇ ਅਵਲੋਕਤ ਹੈ ਨਿਜ ਰੂਪ ਅਜਬਾ, ਦੇਵਣ ਦੇਵ ਸਦਾ ਪਦ ਸੇਵਾ, ਜਾਹਰ ਪੀਰ ਗੁਰੂ ਜਗ ਬਾਬਾ। ਜਾਹਰ ਪੀਰ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਨੇ। ਘਰ ਪਹਿਲਾ, ਪਹਿਲੀ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਿਆ ਹੈ, ਚਾਰ ਪਦਿਆਂ ਵਾਲਾ ਸ਼ਬਦ ਹੈ। ਇੱਕ ਓਅੰਕਾਰ ਸਤਨਾਮ, ਇੱਕ ਉਹ ਦੁੱਤੀ ਪਰਮੇਸ਼ਰ ਹੈ, ਕੇਵਲ ਅੱਖਰੀ ਅਰਥ। ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਤੁਸਾਂ ਨੇ ਬਹੁਤ ਵਾਰ ਮੂਲ ਮੰਤਰ ਦੇ ਅਰਥ ਸੁਣੇ ਨੇ। ਸਤ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ, ਜੁਗੋ ਜੁਗ ਅਟਲ ਹੈ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਉਹ ਨਾਮ ਉਹਦਾ ਪ੍ਰਸਿੱਧ ਹੈ, ਜੁਗੋ ਜੁਗ ਅਟਲ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ, ਪੁਰਖ ਉਹ ਸਾਰੇ ਥਾਵਾਂ ਤੇ ਵਿਆਪਕ ਹੈ, ਪੁਰਖ ਉਹ ਨਰਕਾਂ ਤੋਂ ਰੱਖਣ ਵਾਲਾ ਹੈ, ਨਿਰਭਉ ਉਹ ਕਿਸੇ ਤੋਂ ਡਰਦਾ ਨਹੀਂ ਹੈ। ਸੰਸਾਰ ਦੇ ਸਭ ਜੀ ਕਿਸੇ ਨਾ ਕਿਸੇ ਤੋਂ ਡਰਦੇ ਨੇ, ਕੇਵਲ ਉਹ ਨਿਰਭਉ ਹੈ, ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਜੇ ਕਰਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਉਹ ਤਾਂ ਸਾਰਿਆਂ ਦਾ ਭਲਾ ਕਰਦਾ। ਗੁਰੂ ਨਾਨਕ ਮਹਾਰਾਜ ਕਿਰਪਾ ਕਰਨ, ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਤਾ ਲੈ ਹੋ ਉਬਾਰ, ਸਤਿਗੁਰ ਸੁਖ ਵੇ ਖੱਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਅਕਾਲ ਮੂਰਤ ਉਹ ਕਾਲ ਸਰੂਪ ਹੈ, ਅਕਾਲ ਉਹ ਕਾਲ ਤੋਂ ਰਹਿਤ ਹੈ, ਉਹ ਮੂਰਤ ਨਹੀਂ ਹੈ। ਚੱਕਰ ਚਿਹਨ ਅਰਬਰਨ ਜਾਤਰ ਪਾਤਨ ਹਿਣ ਜਿਹ, ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੇਹੋ, ਗੌਣ ਤੇ ਪ੍ਰਭ ਭਿੰਨਾ, ਤਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਜੂਨੀ ਅਜੂਨਾ ਤੋਂ ਰਹਿਤ ਹੈ, ਸੋ ਮੁਖ ਜਲੋ ਜਿਤ ਕੈ ਠਾਕੁਰ, ਜੋਨੀ ਸਹਿ ਭੰਗ ਸੋਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਹੀ ਹੈ, ਗੁਰ ਚੇਤਨ ਹੈ ਪ੍ਰਸਾਦ, ਆਨੰਦ ਸਰੂਪ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਹੇ, ਹਰ ਪਰਮ

ਰਹਾਉਦੇ ਅੰਮ੍ਰਿਤ ਬਚਨ ਹੈ। ਸਾਹਿਬ ਕਿਰਪਾ ਕਰਦੇ ਨੇ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਸੰਸਾਰ ਵੱਲੇ ਗੌਹ ਨਾਲ ਵੇਖਿਆ ਜਾਵੇ ਤੇ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੂ, ਦੁੱਖ ਸਵਾਏ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਬਾਬਾ ਫਰੀਦ ਸਾਹਿਬ ਸੂਫੀ ਦਰਵੇਸ਼ ਕਹਿੰਦੇ, ਮੈਂ ਤਾਂ ਸਮਝਿਆ ਵੀ ਕਿਧਰੇ ਮੈਂ ਹੀ ਦੁਖੀ ਹਾਂ, ਪਰ ਜਦੋਂ ਮੈਂ ਉੱਚੇ ਗਿਆ, ਉੱਚੇ ਕਿੱਥੇ ਗਿਆ, ਮਕਾਨ ਤੇ ਚੜ ਗਿਆ। ਨਹੀਂ ਨਹੀਂ, ਮਕਾਨ ਤੇ ਨਹੀਂ ਚੜਿਆ, ਮੈਂ ਸੁਰਤ ਉੱਚੀ ਲੈ ਗਿਆ, ਮੈਂ ਆਪਣੀ ਸੁਰਤ ਦਾ ਟਿਕਾਣਾ ਉੱਚਾ ਕਰ ਲਿਆ। ਤੇ ਜਦੋਂ ਸੁਰਤ ਦੁਆਰੇ ਸੰਸਾਰ ਵੱਲੇ ਨਿਗਾਹ ਮਾਰੀ, ਝਾਤ ਮਾਰੀ, ਤਾਂ ਘਰ ਘਰ ਇਹ ਅੱਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਨਾ ਸੁਖ ਵਿੱਚ ਗ੍ਰਸਤ ਦੇ, ਨਾ ਸੁਖ ਛੱਡ ਗਿਆ, ਸੁਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸਰਨ ਪਿਆ। ਤਾਂ ਜੀਵ ਰੂਪ ਇਸਤਰੀ ਬੇਨਤੀ ਕਰਦੀ, ਹੇ ਮੇਰੇ ਪਿਆਰੇ ਜੀ, ਜੀਓ ਮੇਰੀ ਜਿੰਦ ਡਰਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਬੇਨਤੀ ਕਰਾਂ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮੈਨੂੰ ਪਛਤਾਤਾਪ ਹੋ ਰਿਹਾ, ਜਵਾਨੀ ਚਲੇ ਗਈ ਹੈ, ਕਿਧਰੇ ਬੁਢੇਪਾ ਵੀ ਨਿਕਲ ਨਾ ਜਾਵੇ। ਜੀਵ ਰੂਪ ਇਸਤਰੀ ਕੰਬਦੀ ਹੈ, ਪਤੀ ਪਰਮਾਤਮਾ ਮੇਰੇ ਨਾਲ ਕਿਵੇਂ ਦਾ ਵਿਵਹਾਰ ਕਰੇਗਾ। ਥਰ ਹਰ ਕੰਪੈ ਬਾਲਾ ਜੀਓ, ਬਾਲਾ ਨਾਮ ਇਸਤਰੀ ਦਾ, ਜੀਵ ਰੂਪ ਇਸਤਰੀ, ਕਿਆ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ, ਬੈਠੇ ਆਏ ਭਵਰੇ ਚਲੇ ਗਏ ਨੇ, ਕਾਲੇ ਰੋਮ ਚਲੇ ਗਏ ਨੇ, ਚਿੱਟੇ ਆ ਗਏ ਨੇ, ਭਵਰ ਗਏ ਬਗ, ਬਗ ਬੈਠੇ ਆਏ। ਕਾਚੇ ਕਰਵੇ ਰਹੇ ਨ ਪਾਨੀ, ਕੱਚੇ ਭਾਂਡੇ ਦੇ ਵਿੱਚ ਕਦੇ ਪਾਣੀ ਟਿਕਦਾ ਨਹੀਂ ਹੈ, ਬੂੰਦ ਬੂੰਦ ਬੂੰਦ ਕਰਕੇ ਪਾਣੀ ਨਿਕਲ ਜਾਂਦਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਨੀ। ਜਿਵੇਂ ਘੜੇ ਵਿੱਚ ਪਾਣੀ ਪਾਇਆ ਹੋਵੇ, ਥੋੜੀ ਜੀ ਤਰੇੜ ਆਈ ਹੋਵੇ, ਥੋੜਾ ਥੋੜਾ ਕਰਦਿਆਂ ਕਰਦਿਆਂ ਘੜਾ ਖਾਲੀ ਹੋ ਜਾਵੇਗਾ। ਹਾਂ, ਜਿਸ ਘੜੇ ਵਿੱਚ ਪਾਣੀ ਬਹੁਤਾ ਹੋਵੇਗਾ, ਉਹਨੂੰ ਖਾਲੀ ਹੋਣ ਨੂੰ ਦੇਰ ਬਹੁਤੀ ਲੱਗ ਜਾਵੇਗੀ, ਜਿਹੜੇ ਵਿੱਚ ਥੋੜਾ ਹੋਵੇਗਾ ਉਹ ਖਾਲੀ ਜਲਦੀ ਹੋ ਜਾਵੇਗਾ। ਮੁੱਕਦੀ ਗੱਲ ਜੇ ਪਿਆਰਿਓ, ਖਾਲੀ ਹੋਣ ਦੀ ਬਾਤ, ਬਹੁਤੇ ਵਾਲੇ ਨੇ ਵੀ ਖਾਲੀ ਹੋ ਜਾਣਾ, ਤਾਂ ਥੋੜੇ ਵਾਲੇ ਨੇ ਵੀ ਖਾਲੀ ਹੋ ਜਾਣਾ ਹੈ। ਮਹਾਰਾਜ ਕਹਿੰਦੇ, ਸਰੀਰ ਇੱਕ ਕੱਚਾ ਘੜਾ ਹੈ, ਤਾਂ ਸਵਾਸਾ ਰੂਪੀ ਪਾਣੀ ਪਿਆ ਹੋਇਆ, ਜੇ ਸਰੀਰ ਇੱਕ ਕੱਚਾ ਭਾਂਡਾ ਹੈ, ਸਵਾਸਾ ਰੂਪੀ ਪਾਣੀ ਪਿਆ, ਜੇ ਇੱਕ ਇੱਕ ਸਵਾਸ ਨਿਕਲਦਾ ਜਾ ਰਿਹਾ ਹੈ, ਇੱਕ ਦਿਨ ਉਹ ਘੜਾ ਖਾਲੀ ਹੋ ਜਾਵੇਗਾ। ਹਾਂ, ਜਿਹਦਾ ਕੋਈ ਸਵਾਸਾ ਰੂਪੀ ਬਹੁਤਾ ਪਾਣੀ ਪਿਆ ਜੇ, ਉਹ ਕੋਈ ਜ਼ਿਆਦਾ ਚਿਰ ਜੀਵੇਗਾ, ਜਿਹਦਾ ਥੋੜਾ ਸਵਾਸਾ ਰੂਪੀ ਪਾਣੀ ਥੋੜਾ ਜੀਵੇਗਾ, ਮੁੱਕਦੀ ਗੱਲ ਜੇ ਬਹੁਤੇ ਸਵਾਸਾਂ ਵਾਲੇ ਨੇ ਵੀ ਖਤਮ ਹੋ ਜਾਣਾ, ਤਾਂ ਥੋੜੇ ਵਾਲੇ ਨੇ ਵੀ ਚਲੇ ਜਾਣਾ ਹੈ। ਤਾਂ ਮਹਾਰਾਜ ਕਹਿੰਦੇ, ਕਾਚੇ ਕਰਵੇ ਰਹੇ ਨਾ ਪਾਨੀ, ਹੰਸ ਚੱਲਿਆ ਕਾਇਆ ਕੁੰਮ ਲਾਨੀ, ਮੇਰੀ ਜਿੰਦ ਡਰਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਤਾਂ ਮਹਾਰਾਜ ਕਿਰਪਾ ਕਰਦੇ, ਫਿਰ ਉਹਦੇ ਅੱਗੇ ਪੁਕਾਰ ਕਰ ਜਿਹੜਾ ਸਦਾ ਨਵੀਨ ਹੈ, ਜਿਹੜਾ ਜੁਗੋ ਜੁਗ ਅਟਲ ਹੈ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਖੰਡਣ ਵਾਲੇ ਦਾ ਸਿਮਰਨ ਕਰ। ਸਦਾ ਸਦਾ ਦਾਤਾਰ, ਸਦਾ ਹਮੇਸ਼ਾ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਉਹ ਸਾਰਿਆਂ ਦਾ ਦਾਤਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਨਿਤ ਨਵਾਂ ਹੈ। ਦੁਨੀਆਂ ਵਿੱਚ ਗੁਰਮੁਖੋ ਕੋਈ ਵਸਤੂ ਲੈ ਆਓ ਤੁਸੀਂ, ਕੋਈ ਗੱਡੀ ਮੋਟਰ ਅੱਜ ਹੀ ਲਿਆਉਂਦੇ ਹੋ, ਕਾਰ ਲਿਆਉਂਦੇ ਹੋ, ਕੱਲ੍ਹ ਨੂੰ ਪੁਰਾਣੀ ਹੋ ਜਾਣੀ ਹੈ। ਕੋਈ ਚੀਜ਼ ਲੈ ਆਓ, ਅੱਜ ਕੱਪੜਾ ਲਿਆਂਦਾ, ਪਰਸੋਂ ਨੂੰ ਪੁਰਾਣਾ ਹੋ ਜਾਣਾ ਹੈ, ਪਾਉਣ ਨੂੰ ਦਿਲ ਨਹੀਂ ਕਰਨਾ। ਅੱਜ ਇਸ ਵੇਲੇ ਸਾਰੇ ਮਹੀਨੇ ਲੰਘ ਗਏ, ਹੁਣ ਸੱਤਵਾਂ ਮਹੀਨਾ ਜੁਲਾਈ ਦਾ ਜਾ ਰਿਹਾ ਹੈ, ਤੇ ਲੰਘਦਿਆਂ ਲੰਘਦਿਆਂ ਜਿਸ ਵੇਲੇ 31 ਦਸੰਬਰ ਆ ਗਿਆ ਨਾ ਰਾਤ, ਤੇ ਤੁਹਾਡੇ ਸਾਰਿਆਂ ਦੇ ਮੁੱਖ ਤੇ ਗੱਲ ਹੋਣੀ ਵੀ ਰਾਤ ਨੂੰ ਨਵਾਂ ਸਾਲ ਚੜ੍ਹਨਾ, ਰਾਤ ਨੂੰ
ਨਵਾਂ ਸਾਲ ਚੜ੍ਹਨਾ ਹੈ ਤੇ ਪਰ ਜਿਹੜਾ ਪਿਛਲਾ ਨਵਾਂ ਸਾਲ ਗਿਆ ਸੀ ਉਹ ਕਿੱਥੇ ਚਲਾ ਗਿਆ। ਕੋਈ ਵੀ ਸੰਸਾਰ ਦੇ ਵਿੱਚ ਚੀਜ਼ ਹੈ ਅੱਜ ਨਵੀਂ ਹੈ ਕੱਲ ਨੂੰ ਪੁਰਾਣੀ ਹੈ, ਪਰ ਮਹਾਰਾਜ ਕਹਿੰਦੇ ਮੇਰੇ ਗੁਰੂ ਦਾ ਨਾਮ, ਮੇਰੇ ਸਤਿਗੁਰੂ ਜੀ ਦਾ ਸ਼ਬਦ ਉਹ ਕਦੇ ਪੁਰਾਣਾ ਨਹੀਂ ਹੁੰਦਾ। ਇੱਕ ਗੱਲ ਹੋਰ ਚੇਤਾ ਰੱਖੋ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪੱਟੇ। ਤੋਪਾ ਲੱਗਾ ਹੋਇਆ ਸੂਈ ਨਾਲ ਕੱਪੜਾ ਪਾਟ ਜਾਂਦਾ, ਸੀਣਾ ਰਹਿ ਜਾਂਦੀਆਂ ਨੇ, ਤੇ ਸੱਚ ਵੀ ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਫਿਰ ਸ਼ਬਦ ਹੈ, ਸਦਾ ਸਦਾ ਦਾ ਤਾਰ, ਉਹ ਸਦਾ ਹੀ ਬਖਸ਼ਿਸ਼ਾਂ ਕਰਦਾ ਹੈ, ਸਦਾ ਨਵੀਨ ਹੈ ਜੀ ਰਹਾਓ। ਨਾ ਉਹ ਬੁੱਢਾ ਨਾ ਇਹ ਬਾਲਾ, ਉਹ ਤੇ ਇੱਕ ਬਰਾਬਰ ਰਹਿਣ ਵਾਲਾ ਜੇ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਹੇ ਮੇਰੀ ਜਿੰਦੇ, ਤੂੰ ਉਹਦੇ ਅੱਗੇ ਪੁਕਾਰ ਕਰ, ਦਿਨ ਰਾਤ ਰਾਤ ਦਿਨ ਉਸ ਸਾਹਿਬ ਨੂੰ ਸੇਵ, ਉਹਦਾ ਸਿਮਰਨ ਕਰ, ਤਾਂ ਗਰੀਬ ਨਿਵਾਜ ਕਿਰਪਾ ਕਰਦੇ ਅੰਤ ਅੰਤ ਨੂੰ ਛਡਾਏ ਸੋਏ। ਸੋਏ ਤੋਂ ਭਾਵ ਜਿਹਦੀ ਵੱਡੀ ਵਡਿਆਈ ਹੈ ਉਹ ਤੈਨੂੰ ਅੰਤ ਨੂੰ ਛਡਾ ਲਵੇਗਾ, ਭਾਵ ਜਮਾਂ ਦੇ ਵਸ

ਹੇ ਮੇਰੀ ਜੀਵ ਰੂਪ ਇਸਤਰੀ ਜੰਦੇ ਸੁਣ, ਉਹਦੇ ਜਸ ਨੂੰ ਸੁਣ, ਉਹਦੀ ਪੁਕਾਰ ਸੁਣ, ਭਾਰ ਉਤਾਰਾ ਹੋਏ ਉਹਦੇ ਜਾਪ ਨੂੰ ਜਪ, ਸੰਸਾਰ ਸਮੁੰਦਰ ਤੋਂ ਤੇਰਾ ਪਾਰ।

ਉਹਦਾ ਘਰ ਦਇਆ ਦਾ ਹੈ। ਦਇਆਲ ਆਲ ਨਾਮ ਹੁੰਦਾ ਘਰ। ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਘਰ ਵਿੱਚ ਸਦਾ ਦਇਆ ਵਰਤਦੀ ਹੈ। ਤੇਰਾ ਨਾਮ ਤਰਾ ਤੇਰਾ, ਸਤਿਗੁਰੂ ਜੀ ਤੁਹਾਡੇ ਨਾਮ ਕਰਕੇ ਤਰਾ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਕੌਣ ਕੌਣ ਨਹੀਂ ਤਰਿਆ? ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਜਾਪ ਨੂੰ ਜਪ ਲਿਆ ਤਰ ਗਏ ਨੇ। ਅਜ਼ਾਮ ਅਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਣ ਤੈ ਭੀ ਉਤਰ ਹੈ ਪਾਰਾ। ਭੀ ਤੂੰ ਹੀ ਪਾਰ ਉਤਰਨਾ ਹੈ। ਫਿਰ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਸਦ ਕੁਰਬਾਣੇ ਜਾਓ, ਸਦਾ ਕੁਰਬਾਨ ਜਾਈਏ ਜੀ, ਰਹਾਓ।

ਉਹ ਜੁਗੋ ਜੁਗਾ ਟਲ ਹੈ ਸੱਚਾ ਹੈ, ਉਹ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਹੈ। ਦੂਸਰ ਹੋਏ ਤਾਂ ਸੋਝੀ ਪਾਏ, ਤਾਂ ਹੀ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਮੈਂ ਨਾ ਗਣੇਸ਼ ਹੈ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨਹਿ ਧਿਆਉ, ਕਾਣ ਸੁਣੇ ਪਹਿਚਾਣ ਨਾ ਤਿਣ ਸੌ ਲਿਵ ਲਾਗੀ ਮੋਰੀ ਪਗਿਨ ਸੌ। ਦੂਜਾ ਨਾ ਹੀ ਕੋਏ, ਤੁਹਾਥੋਂ ਬਿਨਾਂ ਦੂਜਾ ਨਹੀਂ ਹੈ, ਤਾਂ ਕੀ ਉਸ ਮੇਰੇ ਵਾਹਿਗੁਰੂ ਜੀ ਦੀ ਜਿਹੜੀ ਸੇਵਾ ਕਰਦੇ ਨੇ, ਫਿਰ ਉਹਨਾਂ ਤੇ ਨਦਰ ਹੋ ਜਾਂਦੀ ਹੈ। ਸੇਵਾ ਵੀ ਉਹੀ ਕਰਦੇ ਨੇ ਜਿਨ੍ਹਾਂ ਤੇ ਕਿਰਪਾ ਹੈ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਤੇ ਨਦਰ ਹੈ ਨਿਹਾਲ ਹੈ, ਅਗਰ ਜੇ ਉਹਦੀ ਨਦਰ ਐਸੀ ਵੀ ਆ ਗਈ ਨਾ, ਫਿਰ ਚੇਤਾ ਰੱਖਿਓ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ ਦਰ ਮੰਗਣ ਭੇਖਣਾ ਪਾਏਂਦਾ। ਭਿਖਿਆ ਨਹੀਂ ਜੇ ਮਿਲਦੀ, ਕਬੂ ਖੀਰ ਖਾਂਡ ਨਹੀਂ ਭਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਦੇ ਖੰਡ ਘਿਓ ਨਹੀਂ ਜੇ ਚੰਗਾ ਲੱਗਦਾ, ਕਦੇ ਘਰਾਂ ਘਰਾਂ ਚ ਟੁਕੜੇ ਮੰਗਣੇ ਪੈ ਜਾਂਦੇ ਨੇ, ਕਬੂ ਕੂਰਨ ਚਣੇ ਬਿਨਾਵੇ, ਡਰਦੇ ਰਹੀਏ ਮੇਰੀ ਵਾਹਿਗੁਰੂ ਜੀ ਦੀ ਨਾਦਰ ਤੋਂ, ਕਦੇ ਕੂੜਿਆਂ ਚੋਂ ਛੋਲੇ ਚੁਗਣੇ ਪੈ ਜਾਂਦੇ ਜੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਧ ਬਾਜ ਪਿਆਰੇ ਕੇਵ ਰਹਾ, ਹੇ ਮੇਰੇ ਪਿਆਰੇ ਜੀ, ਤੁਹਾਡੇ ਨਾਮ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ, ਆਪ ਜੀ ਦੇ ਦੀਦਾਰ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ, ਸਾ ਮੈਨੂੰ ਉਹ ਵਡਿਆਈ ਦੇ ਦਿਓ, ਮਾਇਆ ਦੀ ਵਡਿਆਈ ਨਹੀਂ ਚਾਹੀਦੀ, ਉਹ ਵਡਿਆਈ ਦਿਓ ਜਿਸ ਵਡਿਆਈ ਕਰਕੇ ਤੁਹਾਡੇ ਨਾਮ ਦੇ ਵਿੱਚ ਲੱਗਾ ਰਹਾ। ਮਾਇਆ ਦੀ ਵਡਿਆਈ, ਮਹਾਰਾਜ ਕਹਿੰਦੇ ਉਹ ਤੇ ਚਾਰ ਦਿਨਾਂ ਦੀ ਖੇਡ ਹੈ, ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮਣਾ ਹੋਏ, ਜਾਂਦਿਆਂ ਦੇਰੀ ਨਹੀਂ ਲੱਗਦੀ, ਉਹ ਵਡਿਆਈ ਦਿਓ। ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ, ਕਿਹਦੇ ਅੱਗੇ ਪੁਕਾਰ ਕਰਾਂ, ਦੂਜਾ ਕੋਈ ਹੈ ਹੀ ਨਹੀਂ ਹੈ, ਕੇਵਲ ਤੁਹਾਡੇ ਅੱਗੇ ਪੁਕਾਰ ਹੈ, ਬੇਨਤੀ ਹੈ ਰਹਾਓ। ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ, ਮੈਂ ਆਪਣੇ ਪਿਆਰੇ ਸਾਹਿਬ ਦੀ ਸੇਵਾ ਕਰਦੀ ਹਾਂ ਔਰ ਉਹਦੇ ਤੋਂ ਹੀ ਦਾਤ ਮੰਗਦੀ ਹਾਂ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ, ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ, ਸੰਤ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਨਾਨਕ ਤਾਂ ਕਾ ਦਾਸ ਹੈ, ਭਈ ਜਿਹੜੇ ਨਾਮ ਜਪਣ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਬਿੰਦ ਬਿੰਦ ਚੁੱਖ ਚੁੱਖ ਹੋਏ, ਥੋੜੇ ਥੋੜੇ ਸਮੇਂ ਦੇ ਵਿੱਚ ਟੁਕੜੇ ਟੁਕੜੇ ਕੁਰਬਾਨ ਕੁਰਬਾਨ ਜਾਂਦੇ ਹਾਂ। ਇਹ ਮੇਰੇ ਗਰੀਬ ਨਿਵਾਜ ਜਿਨ੍ਹਾਂ ਨੂੰ ਨਾਮ

ਹੇ ਮੇਰੇ ਸਾਹਿਬ ਜੀ ਨਿਰੰਕਾਰੀ ਜੋਤ, ਸਤਿਗੁਰੂ ਜੀ ਆਪ ਜੀ ਦੇ ਨਾਮ ਤੋਂ ਥੋੜੇ ਥੋੜੇ ਸਮੇਂ ਵਿੱਚ ਸਦਕੇ ਸਦਕੇ ਕੁਰਬਾਨ ਕੁਰਬਾਨ ਵਾਰ ਨੇ ਬਲਹਾਰ ਨੇ ਲੱਖ ਬਰੀਆ ਨਮ ਉਹ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਬੇਅੰਤ ਮਾਈ ਭਾਈ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ। ਮੇਰੇ ਗਰੀਬ ਨਿਵਾਸ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਭ ਦੀ ਹਾਜ਼ਰੀ ਪ੍ਰਵਾਨ। ਗੁਰੂ ਚਰਨਾ ਚ ਅਰਦਾਸ ਹੈ, ਗੁਰ ਕੀ ਕਾਰ ਕਮਾਈ ਲਾਹਾ ਕਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ। ਬੇਅੰਤ ਭੁੱਲਾਂ ਦੀਆਂ ਮਾਫ਼ੀਆਂ ਸਭ ਮਾਈ ਭਾਈ ਰਸਨਾ ਦੁਆਰੇ ਆਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

ਸਭ ਕਿਛ ਹੈ ਜਿਸ ਦੇਹ ਸੋ ਪਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਮੀ ਪਾਛੇ ਦਸੂ ਪ੍ਰਥਮ ਭਗਵਤੀ ਸਮਰ ਕਹਿ ਗੁਰੂ ਨਾਨਕ ਲਈ ਧਿਆ ਹੈ ਪਰਿਅੰਕਿਤ ਕੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆ ਬੈਠਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਮਖਲੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਮਾਣ ਚੱਕਿਆ ਦੇ ਚਲਾਈ ਤੇ ਵਾਹੀ ਡਿੱਗ ਡਿੱਡ ਕੀਤਾ ਦਿਨਾਂ ਪਿਆਰ ਇੱਥੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਹ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੀ ਕਿਸੇ ਦੇ ਕੇ ਸਤ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਧਗਤਾਂ ਪਰ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਜਦ ਆਵਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਚਰਚਾ ਰੱਖਿਆ ਰਿਹਾ ਹੈ ਦੇਹ ਤੇ ਕੀ ਫਤਿਹ ਬਿਰਦ ਕੀ ਪੈ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਸੁਨਾ ਕਿਉਂਕਿ ਚੰਡੇ ਮੂੰਗੇ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਾ ਮਤ ਦੂਜੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਵਾਹਿ ਪੰਦੇ ਸਦਾਰ ਸਾਹਿਬ ਦਾ ਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਕੋਲੇ ਦਰਸ਼ਨ ਦੀਦਾਰ ਤੇ ਸਿਆਸ ਮਾਰ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥਾਂ ਦੋਏ ਕਰ ਜੋੜ ਕਰੋ ਅਰਦਾਸ ਖੁਦ ਭਾਵੇ ਤਾਂ ਅਰਦਾਸ ਇਹ ਗਰੀਬ ਨਵਾਜ ਜੀ ਆਪ ਦੇ ਚਰਨ ਕਾਮਨਾ ਤੇ ਅਰਦਾਸ ਕੀਤੀ ਆਪਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਰਦੇ ਨਿਹਾਲ ਕੇ ਦਰਦਾਰ ਜੀਓ ਦਰਸ਼ਨ ਦਾਰੇ ਬਖਸ਼ਿਸ਼ ਕੀਤੀ ਦਰਦਾਰ ਜੀਓ ਗਰੀਬ ਨਵਾਜ ਬੇਅੰਤ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘਾਂ ਨੇ ਆਪ ਦੇ ਨਜ਼ਾਰ ਸਾਹਿਬ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੇ ਕਿਸਾਨ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨੀ ਦੀ ਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਣੀ ਬਾਰ ਬੁੱਧੀ ਬਖਸ਼ਿਸ਼ ਕਰੋ ਕਿ ਮੈਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਅਤੇ ਗੁਲਾਬ ਸ਼ਾਦੀਆਂ ਦੇਗਾ ਤਿਆਰ ਕਰੇ ਹਾਜ਼ਰ ਦਾਤਾਰ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਾਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਨੂੰ ਲੱਗ ਰਹੇ ਚੁੱਟ ਚਾਰੇ ਪ੍ਰਵਾਨੀ ਕਰ ਲਈ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਬਖਸ਼ੀ ਪੈਦਾ ਕਰੋ ਜੀ ਤੰਤਰ ਗੁਰੂ ਦਾਰ ਪਿਤਾ ਜੀ ਆਪ ਦੇ ਚਰਨ ਕਾਵਾਂ ਦੇ ਦਾਸ ਦੇ ਆਜ ਬਖਸ਼ੀਆਂ ਦਰ ਕਰਦੇ ਅਰਦਾਸ ਬੀਬੀ ਕਰਮਜੀਤ ਕੌਰ ਜਨਮ ਦਿਨ ਦੀ ਖੁਸ਼ੀ ਵਿੱਚ ਬੇਅੰਤ ਮਾਰਾ ਖਾਲ ਦਾਰ ਪ੍ਰਵਾਨ ਕਰੋ ਬਖਸ਼ ਕਰਦੇ ਬੀਬੀ ਕਰਮਜੀਤ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜ ਬਖਸ਼ੋ ਖੁਸ਼ੀ ਕੀ ਨਾਮ ਦੀ ਦਾਸ ਬਖੀ ਕੀਤਾ ਕਹਿੰਦਾ ਜੋੜੋ ਬਣ ਗਿਆ ਪਿਆਰ ਬਖਸ਼ੀ ਕਿਰਪਾਲ ਦਾ ਕਰ ਰਹੇ ਸਾਰੇ ਪਰਿਵਾਰ ਵੀ ਸੁਖਾਂ ਚਾਡੀ ਕਰਨ ਦੀ ਕਿਰਪਾਲ ਦਾ ਕਰੋ ਜੀ ਸੁਰਜੀਤ ਸਿੰਘ ਚਾਡੀ ਕਲਾ ਵਾਸਤੇ ਬੇਅੰਤ ਮਾਰਾ ਖਾਲ ਦਾਰ ਪ੍ਰਵਾਨ ਕਰੋ ਬਖਸ਼ੀ ਕਰੋ ਸੁਰਜੀਤ ਸਿੰਘ ਨੇ ਸਾਰੇ ਪਰਿਵਾਰ ਦਿੱਤਾ ਸੁੱਖ ਸ਼ਾਂਤੀ ਚਾਡੀ ਕਲਾ ਕਰਨੀ ਕਮਾਈਆਂ ਸਬਰ ਕਰੋ ਘਰ ਜਵਾਬ ਦੇ ਬਖਸ਼ ਆਪ ਰਾਜ ਪਰ ਰੱਖੋ ਸੇਵਕਾਂ ਨੂੰ ਤੰਦਰੁਸਤੀ ਬਖਸ਼ਿਸ਼ ਕਿਰਪਾਲ ਦਾ ਕਰੋ ਜੀ ਰਾਜ ਅਮਰਜੀਤ ਸਿੰਘ ਦੇਰ ਮੁਕਤਾ ਵਾਸਤੇ ਤੰਦਰੁਸਤੀ ਵਾਸਤੇ ਬੇਨਤੀ ਕਰਦੇ ਬੇਅੰਤ ਮਾਰਾ ਖਾਲ ਦਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਅਮਰਜੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਰਮਦੇਸ਼ ਕੌਮ ਦੀ ਆਗਿਆ ਕਰ ਬਖਸ਼ਿਸ਼ ਗਰੀਬਾਜ ਕਿਰਪਾ ਕਰੋ ਅਮਰਜੀਤ ਸਿੰਘ ਨੂੰ ਸਦਾ ਚਾਡੀ ਕਲਾ ਬਖਸ਼ਿਆ ਦੀ ਕਿਰਪਾਲ ਦਾ ਕਰੋ ਚਾਡੀ ਕਲਾ ਬਖਸ਼ਿਆ ਦੀ ਕਿਰਪਾਲ ਦਾ ਕਰੋ ਜੀ ਦਰਦਾਰ ਜੀਓ ਭਾਈ ਓਂਕਾਰ ਸਿੰਘ ਦਰਦਾਰ ਪਿਤਾ ਆਚਾਰ ਦੇ ਸੇਵਾਦਾਰ ਜਿਹਨਾਂ ਜਨਮ ਦੇ ਉੱਤੇ ਬੇਅੰਤ ਮਾਰਾ ਖਾਲ ਦਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਹੋਇਆ ਭਾਈ ਓਂਕਾਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਗੁਰਸਿੱਖੀ ਨਾਮ ਦਾਰ ਬਖਸ਼ਿਸ਼ ਸਦਾ ਇਸ ਤਰ੍ਹਾਂ ਆਪਣੇ ਚੰਨ ਸੇਵਾ ਦੀ ਭਾਵਨਾ ਚਾਡੀ ਕਲਾ ਚ ਬਖਸ਼ਿਆ ਦੀ ਕਿਰਪਾਲ ਦਾ ਕਰੋ ਚਾਡੀ ਕਲਾ ਬਖਸ਼ਿਸ਼ ਦਾਰ ਸੇਵਕਾਂ ਦੇ ਸਾਰੇ ਪਰਿਵਾਰ ਤੰਦਰੁਸਤ ਚਾਡੀ ਕਲਾ ਕਰਨੀ ਕਮਾਈਆਂ ਸਫਲ ਕਰੋ ਕਾਰੋਬਾਰ ਜਵਾਬ ਦੇ ਬਖਸ਼ਿਸ਼ ਦੇਵਤਿਆਂ ਦੀ ਆਪਣਾ ਤਰਕ ਦਾਰ ਕਿਰਪਾ ਕਰੋ ਸਦਾ ਪਰਿਵਾਰ ਨੂੰ ਚੰਨ ਜੋੜਨ ਦੀ ਕਿਰਪਾਲ ਦਾ ਕਰੋ ਜੀ ਗੁਰੂ ਜੀ ਬਖਸ਼ਿਸ਼ ਕਰੋ ਦਾਰ ਜੀਓ
ਅੰਮ੍ਰਿਤ ਵੇਲੇ ਤੋਂ ਲੈ ਕੇ ਦਰ 'ਤੇ ਆਈਆਂ ਸਾਧ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ ਸਾਗਤਾਂ ਦਾ ਦਰ 'ਤੇ ਹੁਣ ਭੇਟਾਂ ਬਣਾਉਣ, ਸ਼ੁਭਕਾਮਨਾ ਪੂਰਨ ਕਰੋ ਜੀ ਕਿ ਮੈਂ ਕਿਰਪਾ ਕਰੋ ਤਾਂ ਖਾਸ ਬਣ ਸੇ ਕੌਮ ਏਕ ਤਾਂ ਭਾਗ ਪਿਆਜ ਬਖਸ਼ੀ ਕਰਕੇ ਸੱਤ ਦੋਏ ਦਾਲ ਬਖਸ਼ੋ, ਚਾਨਣ ਜੋੜੋ ਪਵਾਉਣ ਜਾਂ ਪਿਆਰ ਬਖਸ਼ੋ, ਹਰ ਮੈਦਾਨ ਦੀਵਾਨ ਫਤਿਹ ਬੱਚਿਆਂ ਦਾ ਪੈਦਾ ਕਰੋ ਜੀ। ਗੁਰਬੀਬ ਨਿਵਾਜ ਦੂਰ ਦੁਰਾਜ ਕਰਾਂ ਬੈਠੀਆਂ ਲਾਈਫ ਤੱਕ ਕਿਸੇ ਸਰਵਣ ਕਰਨੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਬਣਾਉਣ ਚੋ ਘੜੀਆਂ ਲੈ ਕੇ ਲਾਓ ਤਾਰਾ ਆਪਣੇ ਕਿਰਪਾ ਕੀ ਸੰਗਤਾਂ ਨੂੰ ਬਖਸ਼ੇ ਨੇ। ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਭੇਟਾ ਕਰ ਜਾਣਾ ਪ੍ਰਵਾਨ ਕਰੋ, ਬੱਚਿਆਂ ਸਾਹਿਬ ਦੇ ਕਮਾਈਆਂ ਸਭ ਕਰੋ ਘਰ ਵੱਧ ਤਾਰ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੁੱਧ ਆਪ ਪੂਰੀਆਂ ਕਰੋ ਜੀ। ਤਾਰ ਬਖਸ਼ਿਸ਼ ਕਰੋ, ਸੇਵਾ ਪ੍ਰਵਾਨ ਕਰੋ, ਉਹਨਾਂ ਚੋਂ ਕਈ ਬਾਹੀ ਬਖਸ਼ੋ, ਬਿਹਤਰ ਗੁਨਾਮੀ ਬਖਸ਼ ਕਰਕੇ ਬਣਾਓ, ਲੜੀਵਾਰ ਸਿਆਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਸ਼ੁੱਧ ਅਤੇ ਪਵਿੱਤਰ ਸੇਵਾ ਲੈਣ ਕੇ ਵਾਧਾ ਕਰੋ ਤਾਰ, ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ੇ ਬਣਾਓ, ਤੇ ਇਹ ਪਿਆਰੇ ਮੈਨੂੰ ਜਿਹਨੇ ਮੈਂ ਆਪਣਾ ਨਾਮ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਗੁਰੂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ

0: ਫਤਿਹ।
1: ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਾੜੀ ਬਖਸ਼ਿਸ਼ ਹੋਈ ਸੰਗਤਾਂ ਨੂੰ, ਸ਼ਰਧਾ ਭਾਵਨਾ ਸਹਿਤ ਮਾੜੀ ਨਿੱਘੀ ਉਹਦਾ ਆਨੰਦ ਮਾਣਿਆ। ਪਿੱਤਰ ਗੁਰਬਾਣੀ ਆਸਾ ਕੀ ਵਾਰ ਸਪੂਰਨ ਕੀਤੇ ਸਾਨੂੰ ਕੀਤੇ ਨੇ। ਬਣੰਤ ਵਿਦਵਾਨ ਵੀਰਾਂ ਤੋਂ ਅੱਜ ਦੇ ਹੁਕਮਨਾਮੀ ਕਥਾ ਵਿਚਾਰ ਸਾਨੂੰ ਕੀਤੀ ਹੈ। ਅਰਦਾਸ ਹਾਜ਼ਰੀਆਂ ਭਰੀਆਂ ਨੇ, ਮਾੜੇ ਬਖਸ਼ਿਆ ਪਿੱਤਰ ਗੁਰਨਾਮੇ ਸਾਨੂੰ ਕੀਤੇ ਹਨ। ਸਤਸੰਗ ਜੀ ਅੱਜ ਦਾ ਸਵਾਸ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗ ਜੀ ਮਾੜੀ ਕਿਰਪਾ ਕਰਨ, ਹਰ ਰੋਜ਼ ਜ਼ਰੂਰ ਆਓ, ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਮਾੜੇ ਨਿੱਘੀ ਕੋਚ ਬੈਠ ਕੇ ਕਥਾ ਕੀ ਦਰਬਾਰ ਸਾਨੂੰ ਕਰ ਸਕਦੇ ਹੋ। ਸਤਸੰਗ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਲੜੀ ਵਾਰ ਕਥਾ ਹੋ ਰਹੀ ਹੈ। ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਜੋ ਸਹਿਜ ਪਾਠ ਹਨ, ਲੜੀਵਾਰ ਸਹਿਜ ਪਾਠ ਜੋ ਚੱਲ ਰਹੇ ਨੇ, ਉਹ 10 ਤੱਕ ਸਰਮ ਕਰਾਉਣਗੇ। ਬਾਕੀ ਸਾਧ ਸੰਗਤ ਜੀ ਆਪਣੇ ਪਤਾ ਹੈ ਕਿ ਘਰਾਂ ਵਿੱਚ ਆਪ ਸੰਗਤਾਂ ਬੈਠ ਕੇ ਨਾਲ ਲੜੀਵਾਰ ਸਹਿਜ ਪਾਠ ਕਰ ਰਹੇ ਹੋ, ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸੈਕਟਰੀ ਸਾਹਿਬ ਨਾਲ ਫੋਨ ਕਰਕੇ 408-712-4141 'ਤੇ ਫੋਨ ਕਰਕੇ ਉਹਨਾਂ ਨਾਲ ਸੰਪਰਕ ਕਰੋ, ਤਾਂ ਕਿ ਤੁਹਾਡਾ ਸਾਰਾ ਜਿਹੜਾ ਪ੍ਰੋਗਰਾਮ ਇਹ ਸਾਂਝਾ ਹੋ ਜਾਏ। ਸੋ ਉਹਨਾਂ ਨਾਲ ਜ਼ਰੂਰ ਸੰਪਰਕ ਕਰਕੇ ਆਪਣੇ ਸਾਰੇ ਪ੍ਰੋਗਰਾਮ ਨੂੰ ਉਹਨਾਂ ਨਾਲ ਅਟੈਂਡ ਕਰੋ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 16 July ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ, ਅਤੇ ਸ਼ਹੀਦੀ ਹੈ ਭਾਈ ਸਾਹਿਬ ਤਾਰਨ ਸਿੰਘ ਜੀ, ਮਹਾਨ ਸ਼ਹੀਦਾਂ ਦੀ ਸ਼ਹੀਦੀ ਦਿਵਸ ਵੀ ਹੈ। ਆਪ ਸੰਗਤ ਨੇ ਹਾਜ਼ਰੀਆਂ ਭਰਨੀ ਨੇ ਸਤ ਸੰਗਤ ਜੀ। ਸੋ ਆਪ ਸੰਗਤ ਨੂੰ ਪਤਾ ਹੈ ਕਿ ਬੱਚਿਆਂ ਦਾ ਗੁਰਮਤਿ ਕੈਂਪ ਚੱਲ ਰਿਹਾ, ਸੋ ਵਡਭਾਗੇ ਹੋ ਜਿਹਨਾਂ ਦੇ ਬੱਚੇ ਇੱਥੇ ਲਿਆ ਕੇ ਬੱਚੇ ਸ਼ਾਮਲ ਕੀਤੇ ਨੇ ਗੁਰਮਤਿ ਕੈਂਪ ਵਿੱਚ। ਜਿਹਨਾਂ ਨੇ ਅੱਜ ਤੱਕ ਨਹੀਂ ਕੀਤੇ, ਉਹ ਬੇਸ਼ੱਕ ਇੱਕ ਦਿਨ ਵੀ ਜਾ ਕੇ ਜ਼ਰੂਰ ਬੱਚਿਆਂ ਨੂੰ ਇੱਥੇ ਨਾਲ ਸ਼ਾਮਲ ਕਰੋ, ਅਤੇ ਉਹਨਾਂ ਬੱਚਿਆਂ ਨੂੰ ਪਤਾ ਲੱਗੇਗਾ ਕਿ ਗੁਰਮਤਿ ਕੀ ਚੀਜ਼ ਹੈ। ਇਹ ਆਹ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ। ਸਤਸੰਗਤ ਜੀ 24 July ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਜ਼ੁਲਮਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਟਾਕਰਾ ਕਰਨ ਵਾਸਤੇ ਮੀਰੀ ਪੀਰੀ ਤਲਵਾਰ ਦੀ ਇਹ ਜ਼ਰੂਰ ਸਮਝੀ ਔਰ ਉਹਨਾਂ ਨੇ ਧਾਰਨ ਕੀਤੀ, ਔਰ ਉਹਨਾਂ ਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ। ਸਤਸੰਗਤ ਜੀ 7 August ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ, ਔਰ ਸਤਸੰਗ ਹਾਜ਼ਰੀ ਪਰ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਭਾਈ ਸਾਹਿਬ ਲੜੀਵਾਰ ਸਹਿਜ ਪਾਠ ਆਪ ਸਰਵਣ ਕਰਾਉਣਗੇ। ਅੱਜ ਸਰਵਣ ਕਰੀਏ, ਜੀਵਨ ਕਰੀਏ, ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 665 ਤੋਂ ਅੱਜ ਆਪਾਂ ਅੱਗੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। 665 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਆਏ ਤਨਾਸਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ

ਤਨਾਸਰੀ ਮਹੱਲਾ ਚੌਥਾ। ਹਰ ਹਰ ਗੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮਖਾਤੀ। ਹਰ ਬਿਨ ਰਹਿ ਨਾ ਸਕੂ।

ਹਰ ਲਿਖ ਹਰ ਜਪ ਹਰ ਗਾਉ ਹਰ ਭਉ ਜਿਲ ਪਾਰ ਉਤਾਰੀ। ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ ਇਬ ਭਾਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ਼ ਮਿਲ ਸੰਗ

ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ

ਇਹ ਬਿਦ ਨਹਿ ਪਤਿਆ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੂਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ ਅਤੇ ਘਰਾਂ ਵਿੱਚ ਵਿਰਾਜਮਾਨ ਸੰਗਤ ਜੀ, ਆਪ ਜੀ ਵਡਭਾਗੀ ਹੋ। ਨਿਤਾਂ ਪ੍ਰਤੀ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ, ਨਾਲ ਕਰਦੇ ਹੋ। ਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਇਸੇ ਤਰ੍ਹਾਂ ਸਤਿਗੁਰੂ ਜੀ ਰਹਿਮਤ ਕਰਨ, ਸਦਾ ਸਮੂਹ ਸੰਗਤ ਨੂੰ ਉੱਦਮ ਪ੍ਰੇਰਣਾ ਬਖਸ਼ਿਸ਼ ਕਰਕੇ, ਸਦਾ ਆਪਣੀ ਬਾਣੀ ਦਾ ਪਿਆਰ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਮਰੀਕਤ ਮੇ ਤੁਮੇ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਗ ਅਨਸਵਾਏ ਨਾਨਕ ਕੋਨਾ ਸੀ ਜਹੀ ਬਿਨ ਨਾ ਵੈ ਪਤ ਜਾਏ ਅਸ਼ਟਕਦੀ ਦਸ ਵਸਤੂ ਲਈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ ਏਕ ਬਿਨਾ ਦੇ ਦਸ ਪੀਹਿਰ ਲਈ ਤਾ ਮੋੜਾ ਕੋ ਕਾਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰ ਜਾ ਕੈ ਮਨ ਲਾਗਾ ਪ੍ਰਮੇਠਾ ਸਰਬ ਸੁਖ ਤਾ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਪਨੀ ਦੇ ਰਾਸ ਖਾਤ ਪੀਤ ਵਰਤਨ ਦੋਲਾਸ ਆਪਣੀ ਅਮਾਨ ਕਛ ਬਾਹੁਰ ਸਾਉ ਲੇ ਅਗਿਆ ਨਿਮ ਰੋਸਤਰੀ ਆਪਣੀ ਪ੍ਰਤਿਤਾ ਪੀਕ ਹੋਵੇ ਬੋਰਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੇ ਸਾਗਰ ਰੱਖ ਹੈ ਪ੍ਰਕਿ ਆਗਿਆ ਮਾਨ ਹੈ ਮੱਥ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਤਮਾ ਕੀ ਹੇਤ ਸਰਪਰ ਹੋਵਤ ਜਾਨ ਅਨੇਤ ਬ੍ਰਿਕੀ ਛਾਇਆ ਸਿਵਰ ਮਲਾਵੈ ਓ ਬਿਨ ਸੈ ਓ ਮਨ ਪਛਤਾਵੈ ਜੋ ਦਿਸੈ ਸੋ ਚਾਲ ਨਹਾਰ ਲਪੜੇ ਤੈ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੀ ਤਾ ਕੋ ਹਾਥ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸੰਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਨ ਧਨਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆ ਸਵੈ ਵਸਤਰਾ ਮਿਥਿਆ ਰੰਗ ਸੰਗਮਾ ਪੇਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੁ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇਚਣ ਮਿਥਿਆ ਸਰਣ ਪਰ ਨਿੰਦਾ ਸੁਣੈ ਮਿਥਿਆ ਹਸਤ ਪ੍ਰਦਰ ਕੋ ਹੀ ਰਹਿ ਮਿਥਿਆ ਨੇਤਰ ਪੇਖਤ ਪਰਤਰੀ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਣ ਪਰ ਵਿਕਾਰ ਕੋ ਤਾਵੈ ਮਿਥਿਆ ਮਨ ਪਰ ਲੋਭ ਲੋਹਾ ਮਿਥਿਆ ਤਨੈ ਪ੍ਰੋਕਾਰ ਮਿਥਿਆ ਵਾਸਲੇਤ ਵਿਕਾਰ ਬਿਨ ਬੁਝੇ ਮਿਥਿਆ ਸਪਈ ਸਫਲ ਦੇ ਨਾਨਕ ਹਰ ਹਰ ਨਾਮ ਲਈ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋ ਸੁੱਚਾ ਬਿਰਥਾ ਨਾਮਿਨਾ ਤਨ ਅੰਧ ਮੁਖਾ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਮੇਕ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਵਕਾਮ ਜੋ ਕਿਰਪਨ ਕੀ ਨਿਰਾਰਥ ਦਾ ਧਨ ਧਨ ਤੇਜਨ ਜਿਹੇ ਕਟੋਸਿਓ ਹਰਨਾਓ ਨਾਨਕ ਤਾ ਕਹਿ ਬਲਬਲ ਜਾਓ ਰਹਿਤ ਔਰ ਕਛ ਔਰ ਕਮਾਵਤ ਰਹਿਤ ਔਰ ਕਛ ਔਰ ਕਮਾਵਤ ਮਨੀ ਪ੍ਰੀਤ ਮੁਖੋ ਗੁੰਡਲਾਵਤ ਜਾਨ ਨਹਾਰ ਪ੍ਰਭੋ ਪ੍ਰਵੀਨ ਬਾਰ ਏਕ ਨਾ ਕਹੋ ਪੀਰ ਔਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸਕੇ ਸੇ ਤ੍ਰੈ ਸੰਸਾਰ ਜੋ ਤੁਮ ਭਾਨੀ ਤਿਨ ਪ੍ਰਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਨ ਆਪੈ ਆਪਾ ਪ੍ਰਤਨਿਵੇਰਾ ਕਿਸੈ ਦੋ ਜਨਾ ਕਿਸੈ ਬਜਾਵਤ ਨੇਰਾ ਉਪਾਵ ਸ਼ਾਨ ਸਗਲ ਤੇ ਰਹਿਤ ਸਭ ਜਾਣਿਆ ਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤੁਰੰਤ ਪ੍ਰਯਾ ਸਮਾਏ ਸੋ ਸਿਵ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧਰ ਲੋਭ ਮੋਹੋ ਬਿਨਸ ਜੈ ਅਹਿਮੇਵ ਨਾਨਕ ਪ੍ਰਭ ਸਰਨਾਗਤੀ ਪਰ ਪ੍ਰਸਾਦ ਗੁਰਦੇਵ ਅਸ਼ਟਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨਵਾਹੇ ਜੇ ਪ੍ਰਸਾਦ ਸੰਬੰਧਤ ਤਨ ਲਾਵੈ ਤਿਸ ਕੋ ਸਿਮਰਤ ਪ੍ਰਮਗਤ ਪਾਵੈ ਜੇ ਪ੍ਰਸਾਦ ਵਸੈ ਸੁਖਮੰਦਰ ਤਿਸੈ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸਮ ਸੁਖ ਬਸਨਾ ਆਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪੁੱਟ ਬ੍ਰਹਣਾਵੇ ਤਿਸੈ ਧਿਆਕਤ ਔਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰਤਾ ਪਾ ਜਸਗਾ ਵਿਜੈ ਜਿਹੇ ਪ੍ਰਸਾਦ ਤੁਝ ਸਭ ਕੋ ਮਨ ਹੈ ਮੁਕਤਾ ਕੋ ਜਰ ਸਰਸਨ ਵਖਾਨ ਹੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੀ ਔਰ ਪਾਰ ਬ੍ਰਹਮ ਪ੍ਰਭ ਜੀ ਜਪਤ ਦੁਰਗੈ ਮਨ ਪਾਵੈ ਨਾਨਕ ਪਤ ਸਿੱਤੀ ਕਰ ਜਾਵੈ ਜੇ ਪ੍ਰਸਾਦ ਆਰੋ ਪੰਚਨ ਦੇਹੀ ਲਿਉ ਲਾਓ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਪਾਵੈ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ मानसरणी पर ठाकुर प्रताप है। जे प्रसाद तुझको ना पहुंचे मनसा सा सिमरो प्रभु जी, जे प्रसाद पाए दुर्लभ देही नानक की भगत प्री, जे प्रसाद आप ओखन पहरी जे मान ते सिमरत के वालस की जे, जे प्रसाद अस्वै हस्त स्वारी मान तिस प्रको कमुना मिसारी, जे प्रसाद बाग लखतना राग प्रोय प्रेमना, जिन तेरी मन बनत बनाई ओठत बैठत सदत सहत्याई, तिसहत्या जो एकलख है इहा उहा नान तेरी रख, जे प्रसाद करह प्रमोहदान मनाट पर कर तिसका त्यान, जे प्रसाद वाचार बिहारी तिस प्रकोसा सा चितारी, जे प्रसाद तेरा सुंदर रूप सो प्रभु सिमरो सदा रूप, जे प्रसाद तेरी निकी जात सो प्रभु सिमर सदा दिन रात, जे प्रसाद तेरी पत्र है गुर प्रसाद नानक दिसक, जे प्रसाद सुनै करनाद जे प्रसाद पिखै विस्माद, जे प्रसाद बोल अमृत रसना जे प्रसाद सुख सह जे वसना, जे प्रसाद हस्त पर चलै जे प्रसाद संपूर्ण फलै, जे प्रसाद प्रमत पावै जे प्रसाद सुख सह समावै, ऐसा प्रभु त्याग और कत लागो गुरु प्रसाद नानक मन जागो, जे प्रसाद तू प्रगट संसार तिस प्रभु को मूल नाम नो विसार, तिस प्रभु को मूल नाम नो विसार, जे प्रसाद तेरा प्रताप रे मन मुण तो ताप हो जा, जे प्रसाद तेरे कार्य पूरी ते सहजान मन सदा हजूरी, जे प्रसाद तो पावे साच रे मन मेरे तो ता शिवराज, जे प्रसाद सबकी गत होए नानक जाप जप जप सोई, आप जप जप सो नाओ आप वह सो हर गुण गाओ, प्रभु कृपा ते हो प्रकाश प्रभु दया ते कमन विगास, प्रभ सो प्रसन्न बसै मन सोए प्रभ दया ते मत को तुम होए, सर्व निदान प्रभ तेरी माया आपो कछु ना किनो हो लया, जित जित लाओ तित लगै हरनाथ नानक किन कह कछु ना हाथ। श्लोक अगम अगाध पार ब्रह्म सोए जो जो कह समुक्ता होए, सुनमीता नानक बनवंता साजना की अचरज कथा स्त्री, सात कह संगम खोज रोहत सात कह समर सगली खोत, सात कह समटै मान सात कह संग प्रगट सो ज्ञान, सात कह संभुज प्रभ नीरा सात संग सोत निवेरा, सात कह संग पाय नाम रतन सात कह समय को प्रजतन, सात की महिमा वर्णय कौन प्राणी नानक सात के स्वभाव प्रमा समानी, सात कह संग गोचर मिले सात कह संग सदा प्रफुल्ल है, सात कह संग बस पंचा सात संग अमृत रस पंचा, सात संग वे सपीरीन सात कह संगमर हर बैन, सात कह संग पतू पावे सात संग स्थित मन पावे, सात कह संग माया ते भिन्न साध संग नान प्रभु सो प्रसन्न, सात संग दुश्मन समीत साधु कह समा पुनीत, साध संग सिओ नहीं बैर सात कह संगना बिगा पैर, सात कह संगना ही को मंदा सात संग जाने परमानंदा, सात कह संगना ही ताप सात कह संग तजै स्वाप, आपे जाने साध वडाई नानक साध प्रभु बनाई, सात कह संगना कब हतावे सात कह संग सदा सुपावे, सात संग अवस्था को चल है साधु कह संग अजरस है, सात कह संग से थानो चै साधु कह संग महल पहुंचे, सात कह संग दृढ़ सतक्रम सात कह संग केवल पार ब्रह्म, सात कह संग पाए नाम निधान नानक साधु कह कुर्बान, सात कह संग सब कुल उधार है साध संग साजन मीत कुटुम निस्तार है, साधु कह संग सोतन पावे जिस तन ते सब को वरसावे, सात संग प्रमराय करे सेवा सात कह संग शोभा सुर देवा, साधु कह संग पाप लायन सात संग अमृत गुण गायन, सात कह संग सर्व थान गम नानक सात कह संग सफल जन्म, सात कह संग नहीं कछ काल दर्शन भेट तो होत निहाल, सात कह संग कलुख दहर सात कह संग नरक प्रहर, सात कह संग इहा वहां सुवेला सात संग विचरत हर मेला, जो इच्छे सोय फल पावे सात कह संग ना मृथा जावे, पार मन साध दिवस नान कुदरे सात संग जसै, सात कह संग सुनो हरनाऊ ਸਾਧ ਸੰਗਤ ਤੇ ਗੁਣ ਗਾਓ, ਸਾਧ ਕੈ ਸੰਗਨਾਮਨ ਤੇ ਵਿਸਰੈ, ਸਾਧ ਸੰਗ ਸਰਪ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਮੀਠਾ, ਸਾਧੂ ਕੈ ਸੰਕਟ ਕਢੀਠਾ, ਸਾਧ ਸੰਗ ਭਈ ਅਗਿਆਕਾਰੀ, ਸਾਧ ਸੰਗਤ ਭਈ ਅਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੀਤਾ ਸੁਣੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੁਭਾ ਕਾ ਨਾਹੀ ਅੰਤ, ਸਾਧ ਕੀ ਸੁਭਾ ਸਦਾ ਬੇਅੰਤ, ਸਾਧ ਕੀ ਸੁਭਾ ਉਂਚ ਤੇ ਉੱਚੀ, ਸਾਧ ਕੀ ਸੁਭਾ ਮੂੰਚ ਤੇ ਮੂੰਚੀ, ਸਾਧ ਕੀ ਸੁਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋ। ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖ ਅਵਰਨਾ ਪੇਖ ਏਕ ਸਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੋਸਰਵ ਕੋ ਸੋਕ, ਬ੍ਰਹਮ ਗਿਆਨੀ ਕੈ ਦਿਸ ਸਮਾਨ, ਜੈਸੇ ਰਾਜਨ ਕੋ ਲਗ ਤੁਲਪਵਾਨ, ਬ੍ਰਹਮ ਗਿਆਨੀ ਕੈ ਧੀਰਜੀ, ਜੋ ਵਸੁਦਾ ਕੋ ਖੁਦ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜੋ ਪਾਉ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸ ਟਾਈਮ ਮੈਲਾ ਲਾ ਗਏ ਜਲਾ, ਬ੍ਰਹਮ ਗਿਆਨੀ ਕੈ ਮਨੋ ਹੋਏ ਪ੍ਰਕਾਸ, ਜੈਸੇ ਤਰੁ ਪ੍ਰਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰੁ ਸਮਾਨ, ਬ੍ਰਹਮ ਗਿਆਨੀ ਕਰਨਾ ਇਹ ਅਮਾਨ, ਬ੍ਰਹਮ ਗਿਆਨੀ ਉਸ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇਜਨ ਭਈ, ਨਾਨਕ ਜਿਨ ਪ੍ਰਭਾਵ ਕਰੀ, ਬ੍ਰਹਮ ਗਿਆਨੀ ਸਗਲ ਤੇਰੀ ਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ
1: ਬ੍ਰਹਮ ਗਿਆਨੀ ਏਕ ਪ੍ਰਗਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰੋਪਕਾਰ ਉਮਾਹਾ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਾ ਹੋ ਸੋ ਭਲਾ, ਬ੍ਰਹਮ ਗਿਆਨੀ ਸੁਬਲ ਭਲਾ, ਬ੍ਰਹਮ ਗਿਆਨੀ ਸੰਗ ਸਕਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਕਲ ਸੰਸਾਰ, ਬ੍ਰਹਮ ਗਿਆਨੀ ਕਾ ਏਕਾਰੰਗ, ਬ੍ਰਹਮ ਗਿਆਨੀ ਕਾ ਵਸਾ ਪ੍ਰਸੰਗ, ਬ੍ਰਹਮ ਗਿਆਨੀ ਕੈ ਨਾਮ ਹਜ਼ਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸੁਜਾਗਤ, ਬ੍ਰਹਮ ਗਿਆਨੀ ਅਹੰ ਬੁਝ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰਤਾਨੰਦ, ਬ੍ਰਹਮ ਗਿਆਨੀ ਸੁਖ ਸਹਿਤ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗੇਤਾ,

ਨਾਲ ਕੀਆ ਮੁਕਤੀ ਆਗੇ ਸੁਖ ਪਾਵੇ ਧਨਵੰਤਾ ਹੋਈ ਕਰ ਗਰਬਾਵੇ ਤੈਨੂੰ ਸਮਾਨ ਕਰ ਸਿੰਘ ਨਾ ਜਾਵੇ ਬੋ ਲਟ ਕਰ ਮਾਨੁਖ ਉਪਰ ਕਰੇ ਆਸ ਪਲ ਪਿੱਤਰ ਤਾਂ ਕਾ ਹੋਈ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨਵਾ ਹੋਈ ਜਾਏ ਬਸਵੰਤ ਕਿਸੈ ਨਾ ਬਦੇ ਆਪਣਕਾਰੇ ਧਰਮ ਰਾਜ ਤਿਸਕਰੇ ਕੁਵਾਰੇ ਗੁਰੂ ਪ੍ਰਸਾਦ ਜਾ ਕਾ ਮਿਠੈ ਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਧਰਮ ਭਾਵੈ ਸਗਲੇ ਪ੍ਰਥਾਰੇ ਆਨਿਕ ਤਪਸਿਆ ਕਰੀ ਅਹੰਕਾਰ ਨਰਕ ਸਵਰਗ ਫਿਰ ਫਿਰ ਅਵਤਾਰ ਆਨਿਕ ਜਤਨ ਕਰੇ ਆਤਮ ਨਿਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਈ ਕੋ ਨਾਨਕ ਕਾ ਕੇ ਜਨਮ ਸੋਏ ਜਬ ਲਿਖ ਜਾਣੈ ਮੂਚੇ ਗਤ ਹੋਏ ਤਬ ਇਸ ਕੋ ਸੁਕ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਤ ਕਰਤਾ ਤਬ ਲਗ ਕਰਬ ਜੋਨ ਮੈਂ ਪਿਤਾ ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨੀ ਚਲ ਨਾਹੀ ਚੀਤ ਜਬ ਲਗ ਮਹਾ ਮਗਨ ਤੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨੂ ਹੋ ਛੁੱਟੈ ਸਹਿਸ ਕਟੇ ਲਗ ਕੋ ਉੱਠਦਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਿਕ ਭੋਗ ਵਿਖਿਆ ਕੇ ਰਹਿ ਨਾ ਤ੍ਰਿਪਤਾਵੇ ਕਪ ਕਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਤਰਪ ਕੋ ਹੋਈ ਬੜਭਾਗੀ ਕਿਸੇ ਪ੍ਰਾਪਤ ਹੋਈ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਮ ਹਰ ਜਾਪ ਕਰਨ ਕਰਾਵਨ ਕਰਨ ਹਾਰ ਇਸ ਕਹਿ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਆਪੇ ਆਪ ਆਪ ਪ੍ਰਭ ਸੋਈ ਜੋ ਕਿਚੀ ਨੋ ਤੋ ਆਪਣਾ ਰੰਗ ਸਭ ਤੇ ਦੂਰ ਸਬੂ ਸੰਗ ਬੂਝੈ ਦੇਖਿਆ ਕਰੈ ਵਿਵੇਕ ਆਪ ਹੈ ਏਕ ਆਪ ਅਨੇਕ ਮਰੈ ਨਾ ਬਿਨਸਿਆ ਮਨ ਜਾਏ ਨਾਨਕ ਸਤਿ ਰਿਹਾ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕਹਿ ਸਾਪ ਆਪ ਕੀਨੋ ਆਪਣ ਵਿਸਥਾਰ ਸਭ ਕਚ ਉਸਕਾ ਉਹ ਕਰਨ ਹਾਰ ਉਸਤੇ ਭਿਨ ਕਹੋ ਕਿਸ ਹੋਏ ਥਾਨ ਤਨੰਤਰ ਏਕ ਹੈ ਸੋਏ ਆਪਣੇ ਚਿਲਿਤਾਪ ਕਰਨ ਹਾਰ ਕੌਤਕ ਕਰੈ ਰੰਗਿਆ ਪਾਰ ਮਨ ਮੈਂ ਆਪ ਮਨ ਆਪਣੇ ਵਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਰੈ ਵਖੀਆ ਨੀ ਸਤ ਸਤ ਸਤ ਸਭ ਕੀ ਨਾ ਕੋਟ ਬੰਦੇ ਕੀ ਨੈ ਬਿਰਲਾ ਚੀ ਨਾ ਬਲਾ ਬਲਾ ਬਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ।

ਨਾ ਵਿਦ ਕਰ ਬ੍ਰੰਥ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਚਿਸਕੇ ਸਭ ਚਿਸਕੇ ਠਾਓ ਜਬ ਜਬ ਜੀ ਵੈ ਨਾਨ ਹਰਾਓ ਨਾਮ ਕੇਦਾਰੇ ਸਗਲੇ ਜੰਤ ਨਾਮ ਕੇਦਾਰੇ ਖੰਡ ਪ੍ਰੈ ਮੰਡ ਨਾਮ ਕੇਦਾਰੇ ਸਿਮਰਤ ਵੇਦ ਪੁਰਾਣ ਨਾਮ ਕੇਦਾਰੇ ਸੁਣਨ ਗਿਆਨ ਧਿਆਨ ਨਾਮ ਕੇਦਾਰੇ ਆਕਾਸ਼ ਪਾਤਾਲ ਨਾਮ ਕੇਦਾਰੇ ਸਗਲੀ ਆਕਾਰ ਨਾਮ ਕੇਦਾਰੇ ਪੁਨਿਆ ਸਭ ਭਵਨ ਨਾਮ ਕੈ ਸਮੁੰਦਰੀ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਦ ਪਾਇ ਰੂਪ ਸਤ ਨਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਧਰਤੂਤ ਸਤ ਸਜਾ ਕੇ ਬਾਣੀ ਸਤ ਪ੍ਰਕਟਮ ਮਾਏ ਸਮਾਨ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਓਤ ਪਤ ਸਤ ਕਰਣੀ ਨਿਰਮਲ ਨਿਰਮਲੇ ਇਸੇ ਬਜਾਇ ਤੇ ਸਹਿ ਸਭ ਭਲੀ ਸਤ ਨਾਮ ਪ੍ਰਕਾਸ਼ ਵਧਾਈ ਵਿਸ਼ਵਾਸ ਸਤਨਾਮ ਮੂਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਦਿਨ ਜਾ ਕਰ ਜੈ ਪਰਮੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤ ਤਾਂ ਕੀਗਤ ਹੋਏ ਆ ਸਤ ਕੀਆ ਸਭ ਸਤ ਆਪੇ ਜਾਣਾ ਬਨੀ ਮਿਜਗਤ ਜਿਸਕੇ ਸਿਰ ਚ ਰੁਕਣ ਹਾਰ ਆਵਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾ ਰੱਖੀਆ ਨਾਨ ਜੋਤ ਡੁਬਾਵੇ ਸੋ ਵਰਤੀਆ ਬਿਸਮਨ ਬਿਸਮ ਭਈ ਬਿਸਮਾਨ ਜਿਨ ਪੂਜਾ ਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਗੁਰ ਕੈ ਬਚਨ ਪਦਾਰਥ ਲਏ ਹੋਏ ਦਾਤੇ ਦੁੱਖ ਕਾਟਨ ਹਾਰ ਜਾਂ ਕਾ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡ ਬਾਗੀ ਜਨ ਕਾ ਸੰਗ ਏਕ ਲਾਗੀ

ਸਤ ਸਤ ਪ੍ਰਤਨਹਾਰ ਪੂਜਾ ਸਤ ਸਤ ਸੇਵਦਾਰ ਦਰਤਨ ਸਤ ਸਤ ਵੇਖਣਹਾਰ ਨਾਮ ਸਤ ਸਤਿਆਵਨਹਾਰ ਆਪ ਸਤ ਸਤ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭੁਤਾ ਸੁਰਤ ਸਤ ਸਤ ਜਸੁਤਾ ਪੂਜਨ ਹਾਰ ਕੋ ਸਤ ਸੋਈ ਨਾਨਕ ਸਤ ਸਤ ਪ੍ਰਗੋਈ ਸਤ ਸਰੂਪ ਦੇ ਦਿਨਵਾਨਿਆ ਕਰਨ ਕਰਾਮ ਤਿਲਮੋਨ ਪਛਾਨਿਆ ਜਾ ਕਰ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਇ ਸਮਾਨ ਬਲ ਤੁਮਾਇ ਲਈ ਬਸ ਗੜਾਈ ਤਾਂ ਕੋ ਬਿਨ ਨਾ ਕਹਿ ਨਾ ਜਾਈ ਬੁਝੇ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੇ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਚਾਨ ਰੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਭ ਪਾਲ ਮਹਾਰਾ ਸੇਵਕ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭਦਾਰ ਨਾਨਕ ਸੋ ਸੇਵਕ ਸਾਧ ਸਾਧ ਸਮਾਰ ਆਪਣੇ ਜਨ ਕਾ ਪ੍ਰਦਾ ਕੱਖ ਆਪਣੇ ਸੇਵਕ ਕੇ ਸਰਬ ਰੱਖ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਗਤਵਿਤ ਕੋਈ ਨਾ ਰੱਖੇ ਪ੍ਰਭ ਕੇ ਸੇਵਕ ਕੋ ਕੋ ਨਾ ਪੂਛੇ ਪ੍ਰਭ ਕੇ ਸੇਵਕ ਪੂਛਦੇ ਊਛੇ ਜੋ ਪ੍ਰਭ ਆਪਣੀ ਸੇਵਾ ਲਾ ਨਾਨਕ ਸੋ ਸੇਵਕ ਦਹਿਨ ਦਿਸ ਪ੍ਰਗਟਾਇਆ ਨੀ ਕੀ ਰੀ ਮੈਂ ਕੁੰਦ ਰਾਖੈ ਬਤਮ ਕਰੈ ਲਸਕਰ ਕੋਟ ਰਾਖੈ ਜਿਸ ਕਾ ਸਾਥ ਨਕਾੜ ਤਿਆਪ ਤਾਂ ਕੋ ਰਾਖਤ ਦੇਖ ਰਹਾਤ ਮਾਨ

ਜਪ ਨਾਨਕ ਪ੍ਰਭਾਲ ਪੀੜਾਣ ਬਾਰੰਬਾਰ ਬਾਰ ਤੁਰ ਜਪੀਐ ਪੀ ਅੰਮ੍ਰਿਤ ਅਮੰਤ ਅੰਦਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਚਵਰਨ ਆਯੁ ਦਿਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ ਨਾਮ ਰਸ ਜੋ ਚਿੰਤਨ ਤਾਰੇ ਮੰਤਨ ਨਾਮ ਨਾਮ ਸਮਾਨ ਉਠਤ ਬੈਠ ਸੋਵਤ ਨਾਮ ਕੋ ਨਾਮ ਜਨ ਕਹਿ ਸੁਦ ਕਾਮ

0: ਨਾਨਕ ਹਰ ਗੁਣ ਗਾਵੈ ਤਰੀ ਸਤਿਗੁਰ ਸਿੱਖੀ ਗ੍ਰਹਿ ਕਿਰਪਾਲ ਸੇਵਕ ਕੋ ਗੁਰਸਦਾ ਦਿਆਲ ਸਿੱਖੀ ਕੇ ਗੁਰ ਦੁਰਮਤਿ ਮਲਿ ਹਿਰੈ ਗੁਰ ਬਤਨੀ ਹਰ ਨਾਮ ਉਤਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੰਘ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੰਘ ਮੁੜਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਸੋਰੈ
1: ਆਪਸ ਕਹੋ ਕਰ ਕਛ ਨਾ ਜਨਾਵੈ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੀ ਦਹਿਰ ਨਾਵ ਨਿਗਵਾਰ ਗੁਰ ਕੋਵਲ ਜਾ ਸਰਵ ਨਿਧਾਨ ਜੀ ਕਾ ਦਾ ਤਾਟ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੈ ਜੰਜਨ ਮੈ ਪਾਰ ਬ੍ਰਹਮ ਏਕ ਆਪਣਾ ਇੱਕ ਭਰਮ ਸਹਿ ਸਿਆਣਪ ਲੈ ਨ ਜਈਏ ਨਾਨਕ ਐਸਾ ਗਰੁੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਣਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਗਵੇ ਪਾਰ ਗੁਰੂ ਕੀ ਦਰਗਿਆ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਕਾ ਮਾਂਤਰ ਅੰਮ੍ਰਿਤ ਦਿਸ਼ਵਿਕ ਸ਼ਾਂਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਭਾਤ ਇਸ ਲੈ ਮਿਲਾਏ ਜੇ ਵਾ ਏਕ ਉਸਤਤ ਅਨੇਕ ਸਤਪੁਰਖ ਪੁਰਣ ਵਿਵੇਕ ਕਾਮ ਬੋਲ ਨ ਪੁੱਛਤ ਪੁਰਾਣੇ ਅਗਮੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨਾ ਨਾ ਪਾਈ ਮਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਨ ਹਿਰਦੈ ਸਿਮਰੈ ਸਤ ਬਲਿਆਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਵੀ ਅਮਰ ਸੋਏ ਸੁਰੱਖਾ ਨਾਇ ਕਦੇ ਵੀ ਨਾ ਜਾ ਕੇ ਅਮਰ ਪ੍ਰਗਟੇ ਗੁਣਤਾ ਸਾਠ ਵੈਰ ਰਖਾ ਨਾਮ ਲੇ ਸਚ ਉਪਦੇ ਸੋ ਖੋ ਦੇ ਮੋਹ ਮਾਇਆ ਕਾ ਸੰਗ ਨਾ ਲੇ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮੋ ਦੁਖ ਤਹਿ ਤੇ ਨਾਸੇ ਤਪਤ ਮੈਂ ਠਾਂਡ ਵਰਤਾ ਹੈ ਰੰਦ ਵੈ ਦੁਖ ਨਾਟੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭੋ ਚੁੱਕਾ ਨਿਲ ਬੋਏ ਵਸੇ ਸਰਬ ਜਾਮੰਤੇ ਕਹਿ ਨਸੇ ਜਿਸ ਕਾ ਸਾਚਨ ਕਿਰਪਾ ਧਾਰੀ ਸਾਧ ਸੰਜਪ ਨਾਮ ਮੁਰਾਰੀ ਜਿਤ ਪਾਏ ਚੁੱਕੇ ਬ੍ਰਹਮ ਗਵਨ ਸੰਨਾਨ ਖਰਜ ਸਰਵ ਨਿਰਗੁਣ ਆਪਸਰ ਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਹੋਏ ਆਪਣੇ ਚਰਿਤ ਪ੍ਰਭਾਵ ਬਿਨਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣੈ ਕੋਈ ਸਰਵ ਨਿਯੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ ਰਚ ਰਚ ਨਾਇ ਆਪਣੀ ਕਲ ਧਾਰੀ ਅਨਿਕ ਵਾਰ ਨਾਨਕ ਵਰੇ ਹਾਰੀ ਸ਼ਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕੇ ਧੰਸਾਰ ਅਸ਼ਵਦੀ ਸੰਤ ਜਨਾਮਿਨ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਉਪਾਉ ਸਮਿਤ ਬਸਾਰੋ ਚਰਨ ਕਮਨਿਤ ਮੈਂ ਉਰਧਾਰੋ ਕਰਨ ਕਾਣ ਸੋਭਰੋ ਸਮਰਤ ਕਰ ਗਹੋ ਨਾਮ ਹਰਵਤ ਹੇ ਧਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਹੇ ਖਾਸ ਰਾਖੋ ਮਨ ਮਾਇ ਸਰਵ ਰੋਗ ਨਾਨਕ ਮਿਟ ਜਾਏ ਜੇ ਧਨ ਕੋ ਚਾਰ ਕੁੰਟ ਵਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਹੋ ਨਿਤ ਬਾਦਸ਼ਾਹ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੁਕਰੈ ਭਲੀ ਕਰਨੀ ਸਾਧ ਸੋਭਾ ਭਜਰ ਕੀ ਸਰਣੀ ਅਨੇਕ ਉਪਾਵੀ ਰੋਗ ਨਜਾਏ ਰੋਗ ਮੁਟਾਰਾ ਪਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪਦਾਨ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿਣਾ ਆਇੰਦਾ ਜਿ ਧਾਵਤ ਆਵੈਠਾਏ ਤਾਂ ਕੋ ਵਿਗੰਨਾ ਲਾਗੈ ਕੋਈ ਜਾਂ ਕਰਦੇ ਬਸੈਰ ਸੋਏ ਕਲ ਧਾਤੀ ਠਾਂਡਾ ਹਰ ਨਾਮ ਸਿਮਰ ਸਿਮਰ ਸਦਾ ਸੁਭਾਓ ਬਹੁ ਵਿਨਸੈ ਪੂਰਨ ਹੋਏ ਆਸ ਮੁਖਤ ਵਾਇਆ ਆਤਮ ਪ੍ਰਗਾਸ ਚਿਤਗਰ ਜਾਇ ਬਸੈ ਵਨਾਸੀ ਕਉ ਨਾਨਕ ਖਾਟੀ ਚੰਫਾਸੀ ਤਤ ਵਿਚਾਰ ਕਹੇ ਜਿਨ ਸਾਚਾ ਜਨਮ ਮਰੈ ਸੁਖਾ ਚੁਕਾ ਛਾ ਆਵਾ ਗਾਉਣ ਮਿਟੈ ਪ੍ਰਭ ਸੇਵ ਆਪ ਤੇ ਆਪ ਸੁਣ ਗੁਰਦੇਵ ਜਿਹੜੇ ਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਉਧਾਰ ਹਰੇਕ ਭਾਵਨਾ ਛੁੱਟਣਾ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਚੰਦਰਾਨ ਉਪਰ ਪਾਏ ਸਾਰਾ ਚਾਰੇ ਤੇਰੇ ਧਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁੱਤ ਮੀਤ ਕੁਟੰਬ ਬੰਤਾ ਇੰਤੇ ਕੋ ਤੁਮ ਕਮ ਸੁਨਾਥਾ ਰਾਜ ਰੰਗਵਾਇ ਵਿਸਤਾਰ ਇੰਤੇ ਕੋ ਕਮ ਛੁਟਕਾਰ ਹਰ ਹਸਤੀ ਰਥ ਸਵਾਰੀ ਝੂਠਾ ਟਮ ਝੂਠ ਵਸਾਰੀ ਜਿਨ ਦੀਏ ਤਿਸ ਵਿਜੋ ਨਾ ਵਿਗਾਨਾ ਨਾ ਅਨੁਸਾਰ ਨਾ ਅਨੁਪਸਥਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਵੋ ਡੂੰਘੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਇ ਜਨਮ ਜਨਮ ਕੇ ਖਿਰ ਵਿਖ ਜਾਏ ਆਪ ਜੋ ਕੋਰਾ ਨਾਮ ਜਪਾਓ ਸੋਨਤ ਕਹਿਤ ਰਹਿਤ ਗਤ ਪਾਓ ਸਾਰ ਭੂਤ ਸਦ ਹਰ ਕੋ ਨਾ ਸਹਿ ਸੁਭਾ ਨਾਨ ਗੁਣ ਗਾਓ ਗੁਣ ਗਾ ਤੇਰੀ ਉਤਰ ਸਮੈਲ ਬਿਨਾ ਜਾਏ ਹੁਣ ਮੈਂ ਵਿਖ ਪੈਰ ਹੋਏ ਅਚਿੰਨ ਵਸੈ ਸੁਖਨਾਲ ਸਾਸ ਗਿਲਾਸ ਸਰਨਾਮ ਸਮਾਨ ਛਾੜ ਛਾਣਮ ਸਗਲੀ ਮਨਾ ਸਾਧ ਸੰਭਾਵੇ ਸਤਨਾ ਹਰ ਪੁੰਜੀ ਸੰਤ ਕਰੋ ਵਿਵਹਾਰੀਆਂ ਸੁਧਰ ਕਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕੋ ਨਾਮ ਜਾ ਕੈ ਮਸਤਗਲੇ ਏਕੋ ਜਪ ਏਕੋ ਸਾਹ ਲਾਏ ਏਕ ਸਿਮਰ ਏਕੋ ਮਨਾਏ ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੇ ਪ੍ਰਭ ਵਿਆਪ ਅਨੇਕ ਵਿਸਤਾਰ ਏਕ ਤੇ ਭਏ एक अरहत प्राचत गए मंत अनंतर एक प्रभराता गुर प्रसाद नानक जाता स्लोक फिरत फिरत प्रभु आया परिया तो शरणाय नानक की प्रभु बेनती अपनी भक्ति लाए अश्वधी जाचक जन जाच प्रधान कर कृपा देव हर नाम साजना की मांगो तूर पार ब्रह्म सदा पो सदा सदा प्रभु के गुण गाओ सास सास प्रभु में से आओ चरण कमल सुला गया प्रीत मुगत करो प्रभु की नितने एक ओटे को आधार नानक मांगे नाम प्रभु सार प्रभु की दृष्ट महासुख होय रसपाय बिरला कोय जिन जाख्या से जन तृप्ता ने पूरण पूरख ने डोला ने सुबर भरे प्रेम रस रंग बुझे चाव साध के संग परे शरण आद सब त्याग अंतर प्रगा संदन निवलाग उड़भागी जप्या प्रभु सोय नानक नाम रथे सुख होय सेवक की मनसा पूरी हुई सतगुर से निर्मल मत लई जन कहो प्रभु होय दयाल सेवक की नो सदा निहाल बंधन काट मुक्त जन भया जन्म मरण दुख भ्रम गया इज पुण्य सरदा सब पूरी रव रहा सत्संग हजूरी जिसका साथ इन लिया मिलाय नानक भक्ति नाम सुमाय सुख विसरज जे काल न भान है सुख विसरज जे की आजान है सुख विसरज जिन सब की जिया सुख विसरज जे जीवन जिया सुख विसरज जे अगर मरा अगर प्रसाद को बुला लाख है सुख विसरज जे विकते काट है जन्म जन्म का टूटा काट है गुरु पूरा सत्य बुझाया प्रभु अपना नान जन दिया साजन संत करो काम मान त्याग जपो हर नाम सेमर सेमर सेमर छुपाओ आप जपो हो अब रह नाम जपाओ भगत भाई तेरे संसार।

ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰੇ ਸੁਹਾਵ ਨੇਤਰੋ ਪੇਗ ਦਰਸ ਕੋਈ ਮਨੁਸ਼ ਸਾਹ ਚਰਨ ਦੋਏ ਭਗ ਜਨਾਕਾ ਮਨ ਤਰਨ ਲਾਖੋ ਪਾਵੇ ਸਨ ਏਕ ਭਗਤੀ ਜੈ ਕਰਮ ਆਗ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਾਇ ਸਰਬ ਸਮਾਏ ਪ੍ਰਭੁ ਸੰਦੀਨ ਦਿਆਲ ਭਗਤ ਉਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰ ਤ੍ਰਿਪਾਲ ਆਦ ਮੁਰਖਾਣ ਗੁਰਦਾਰ ਭਗਤ ਜਨਾਕੇ ਪ੍ਰਾਣ ਉਦਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਇ ਲਾਵੇ ਅਮਨੀ ਹਮ ਨਿਰਗੁਣ ਆਰ ਨੀਚ ਜਾਨ ਨਾਨਕ ਤੁਮਰੀ ਸਰਣ ਪੁਰ ਭਗਵਾਨ ਸਰਬ ਵੈਕੁਣ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀ ਹਰੀ ਸੁ ਕਰਨੀ ਸੋਭਾ ਧਨਵੰਤ ਤੀਰਥ ਬਸੇ ਪੂਰਨ ਗੁਰਮੰਤ ਸਾਧ ਸੰਪ੍ਰਭ ਦੇ ਨਿਵਾਸ ਸਰਬ ਸੁਖ ਨਾਨ ਪ੍ਰਕਾਸ਼ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਵਦੀ ਜਬ ਆਕਾਰ ਕਛਨ ਦਿਸ਼ਟੇਤਾ ਪਾਪ ਹੁੰਦਵ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੀ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਨ ਜਾਪਦ ਤਬ ਹਰਗ ਸੌਖੋ ਕਿਸੈ ਵਿਆਪਦ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਾਂ ਕਿਸੋ ਤਰਮ ਆਪਰ ਖੇਲ ਆਪਰ ਤੀਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋ ਬ੍ਰਹਮ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇੱਕ ਹੈ ਰਕਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਤ ਸੁਭਾਏ ਤਬ ਸ਼ਿਵ ਸਕਤ ਕਹੋ ਕਿਤ ਡਹਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕੌਣ ਨਿਡਰ ਕੌਣ ਕਤ ਡਰੈ ਆਪਨ ਚਲਿਤ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਪਾਰ ਤਬ ਨਾਸੀ ਸੁਖ ਆਪ ਨਾਸਨ ਤਹਿ ਜਨਮ ਮਾਰਨ ਕੋ ਕਾਂ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਵੇਖਾ ਤਬ ਚੇਤਰ ਗੁਪਤ ਗਿਚ ਭੂਤ ਲੇਖਾ ਤਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਜੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਉਤਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਚਾਹੇ ਵੀ ਮੈਲ ਕੋ ਕਿਆ ਤੋਤਾ ਜੈ ਨਿਰੰਜਨ ਨਿਰਕਾਰ ਨਿਰਵਾਣ ਚਾਹੇ ਕੌਣ ਕੋ ਮਾਨ ਕੌਣ ਹੋ ਮਾਨ ਜੈ ਸਰੂਪ ਕੇਵਲ ਜਗਦੀਸ਼ ਚਾਹੇ ਚਲ ਛਿਤਰ ਲਗਤ ਕੋ ਕੀਰ ਜੈ ਜੋ ਸਰੂਪੀ ਜੋ ਸੰਗ ਸਮਾਵੈ ਚਾਹੇ ਕਿਸੇ ਭੂਖਾਂ ਨੂੰ ਦੁਪਤਾਵੈ ਕਰਨ ਕਰਾਉਣ ਕਰਨਾ ਹਾਰ ਨਾਨਕ ਕਰਤੇ ਕਾਨਾ ਸੁਮਾਰ ਜੋ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੈ ਪ੍ਰਬੀਨ ਤੈ ਬੀਰ ਦੇਵ ਕਹਾਂ ਕੋਚੀ ਜਬ ਆਪਣਾ ਆਪ ਆਪ ਉਧਾਰੈ ਤਉ ਸਗਨ ਅਪਸਗਨ ਕਾਮ ਵਿਚਾਰੇ ਜਾ ਬਨੂ ਜੇ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕਉ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤਜਾ ਨੂੰ ਆਪ ਜੈ ਚਲੈ ਚੇਦ ਭੀਤ ਸਮਾਇਆ ਮੋਹਾਂ ਕਿਸੈ ਵਿਆਪ ਦਮਾਇਆ ਆਪਸ ਕੋ ਆਪਿਆ ਦੇ ਤੇ ਗੁਣ ਕਾ ਨਾ ਪ੍ਰਵੇਸ਼ ਜੈ ਏਕ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਈ ਲਾਗੈ ਚਿੰਤਾ ਜੈ ਆਪਨ ਆਪ ਆਪ ਹਥਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ ਹੋ ਵਿਆ ਦੋਸ਼ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚਿਓ ਪ੍ਰਪੰਚਾ ਕਾਰ ਤੇ ਗੁਣ ਮੈਂ ਕੀ ਨੋ ਵਿਸਥਾਰ ਪਾਪ ਹੁੰਦਾ ਭਈ ਕਹਾਵਤ ਕਹੋ ਨਰਕ ਕਹੋ ਸੁਰਗ ਪੰਚਾਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਬ੍ਰਹਮ ਵਿਵਹਾਰ ਦੂਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕਿਉਂ ਵਿਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੇ ਆਪ ਕਦ ਭਗਤ ਆਪ ਜੇ ਮਿਸਰੈ ਪਾਸਾਰ ਸੰਤ ਪ੍ਰਤਾਪ ਤਹੁ ਪਾਕਾ ਆਪੈ ਧਨੀ ਉਨਕੀ ਸੁਭਾਵ ਨੂੰ ਬਣੀ ਆਪੈ ਕੋ ਤਕਰੈ ਅਨੰਤ ਚੋਜ ਆਪੈ ਰਸ ਭੋਗਨ ਨਿਰਜੋਜ ਜਿਸ ਭਾਵੈ ਤਿਸ ਆਪਨ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਮੇਸ ਮਾਰ ਅਥਾਹ ਅਗੰਤ ਤੋਲੈ

ਬਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਵਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਤਾਰ ਜਾਂ ਤਿਸ ਭਾਤ ਸ੍ਰਿਸ਼ਟ ਉਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਬਿਨ ਨਹੀਂ ਕਛ ਹੋਏ ਆਪਨ ਸੋ ਸਭ ਜਗਤ ਪਰ ਹੋਏ ਜਾ ਕੋ ਪ੍ਰਭਜੂ ਆਪ ਬੁਜਾਏ ਸਚ ਨਾਮ ਸੋਜਨ ਪਾਏ ਸੋ ਸਮਦਰਸੀ ਤਤ ਕਾ ਵੇਤਾ ਨਾਨਕ ਸਗਲ ਸਿੱਖ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੋਆ ਜਿਸ ਮਨੋ ਵਿਸਾਰ ਹੈ ਤਿਸ ਤਜ ਔਰ ਕਾਖ ਹੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੇ ਕੀ ਜੁਗਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰ

ਮਾਨ ਅੰਤਰ ਵਿਸ਼ਵਾਸ ਕਰਮਾਨੀਆ ਕਰਣਾ ਹਰ ਨਾਨਕ ਜਾਨੀਆ ਜਨ ਲਾਗਾ ਰੇ ਕਹਿਣਾ ਆਏ ਇਸ ਕੀ ਆਸਰੇ ਵਿਰਥੀ ਜਾਏ ਸੇਵਕ ਹੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸਤੇ ਉੱਪਰ ਨਾ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੇ ਨਿਰਵੈਰ ਅੰਦਿਨ ਪੂਜੋ ਗੁਰ ਕੇ ਪੈਰ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤ੍ਰਣਕਾ ਏ ਸੁਹਾਓ ਆਠ ਵੈਗੁਰ ਵੇਖੋ ਨਿਰਾ ਮਿਟਾਏ ਗਾਨ ਬਿਨ ਸਹਿਣ ਦੇ ਰਾ ਸੁਣੋ ਉਦੇਸ਼ ਸਿਰਦੈ ਵਸਾਓ ਮਨ ਇੱਛੇ ਨਾਨਕ ਫਲ ਪਾਓ ਹਲਤ ਪਲਤ ਦੁਇਲੇ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੂਖ ਦਰਦ ਮੰਥੇ ਬੋ ਜਾਏ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿੰਘ ਜੀ ਹੈ ਘਰ ਨੂੰ ਨਿਧ ਆਵੇ ਤਾਂ ਸਭ ਥਾਂ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋਤ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਣ ਕੇ ਛਕਿਆ ਦੇਖ ਤਲਾਈ ਤੇ ਗੁਆਈ ਦੇ ਕਿਨਟ ਕੀਤਾ ਤਿੰਨਾਂ ਪਿਆਰਿਆਂ ਸਥਿਆਰਿਆਂ ਸਿੰਘਾਸਣੀਆਂ ਪੰਜਾਂ ਤਖਤਾਂ ਸਰਬੱਤ ਗੁਰਦਾਸ ਜੀ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਜਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰ ਛਾ ਰਿਹਾ ਹੈ ਨੇਕ ਤੇਗ ਫਤਿਹ ਬਿਰਧ ਕੀ ਪਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਉਤਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿ ਆਪ ਜੀ ਦੇ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਹੇ ਆਪ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਗੁਰਦੁਆਰਾ ਰਣਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾ ਸਰਦਾਸ ਬੇਨਤੀ ਜੋਧੜੀ ਸਹਿਣ ਸਾਬਿਤਾ ਜੀਓ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਦੇ ਮਹਾਵਾਨ ਸਹਿਣ ਸਾਬਿਤਾ ਜੀਓ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਜਸਵਿੰਦਰ ਸਿੰਘ ਜੀ ਵਰਮਾ ਬੀਬੀ ਕੁਲਦੀਪ ਕੌਰ ਜੀ ਵਰਮਾ ਸਹਿਣ ਸਾਬਿਤਾ ਜੀਓ ਆਪਣੀ ਬੱਚੀ ਬੱਚੀ ਇਸ ਦੀਪ ਕੌਰ ਜੀ ਸਿਹਤ ਦੀ ਤੰਦਰੁਸਤੀ ਲਈ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਸਹਿਣ ਸਾਬਿਤਾ ਜੀਓ ਬੱਚੀ ਇਸਦੀਪ ਕੌਰ ਜੀ ਦੇ ਸ਼ੀਸ਼ ਤੇ ਮਿਹਰ ਪ੍ਰਯਾਤ ਰੱਖਣਾ ਜੋ ਕਸ਼ਟ ਆਏ ਉਹਨਾਂ ਨੂੰ ਦੂਰ ਕਰਦਿਆਂ ਸਹਿਣ ਸਾਬਿਤਾ ਜੀਓ ਪਰਿਵਾਰ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਨੂੰ ਸਪੂਰਨ ਕਰਦਿਆਂ ਸਹਿਣ ਸਾਬਿਤਾ ਜੀਓ ਬੱਚੀ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਣੇ ਸਹਿਣ ਸਾਬਿਤਾ ਜੀਓ ਪਰਿਵਾਰ ਵੱਲੋਂ ਧੁਰਕੀ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਉਪਰੰਤ ਰੱਬੀ ਬਾਣੀ ਦੇ ਕੀਰਤਨ ਛੇਪੜੇ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਆਖਰ ਵਾਧਾ ਘਾਟਾ ਭੂਲ ਚੂਕ ਮਾਫ ਕਰਨਾ ਸਹਿਣ ਸਾਬਿਤਾ ਜੀਓ ਇਸ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ ਵਿੱਚ ਉਸਾਉਣਾ ਦੁੱਖਾਂ ਕਲੇਸਾਂ ਵਿੱਚ ਅੰਗ ਸੰਗੋ ਕੇ ਸਾਹੇ ਉਗਾਉਣਾ ਸਹਿਣ ਸਾਬਿਤਾ ਜੀਓ ਸੇਵਕਾ ਦੇ ਰਹਿੰਦੇ ਕਾਰਜਾਂ ਵਿੱਚ ਸਫਲਤਾ ਬਖਸ਼ਣੀ ਅੰਗ ਸੰਘੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਹਿਣ ਸਾਬਿਤਾ ਜੀਓ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸਾਂ ਦਾ ਨਾਸ ਕਰਨਾ ਸੇਵਕਾਂ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਸਹਿਣ ਸਾਬਿਤਾ ਜੀਓ ਸੇਵਕਾਂ ਵੱਲੋਂ ਆਪ ਜੀ ਦੇ ਲਈ ਸੋਹਣੇ ਪੋਸਾਕੇ ਹਾਜ਼ਰ ਕੀਤੇ ਗਏ ਸਤਿਗੁਰੂ ਜੀ ਜੋ ਕਿ ਆਪ ਅੰਗੀਕਾਰ ਕਰ ਰਹੇ ਹੋ ਸੇਵਕਾਂ ਦੇ ਲੋਕ ਪੜਲੋ ਕੀ ਪੜਦੇ ਕਜਨਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੇਵਕਾਂ ਵੱਲੋਂ ਪੰਜਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦੇਗ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਆ ਪ੍ਰਸਾਦ ਸਾਧ ਸੰਗਤਾਂ ਦੀਆਂ ਰਸਨਾ ਲਾਇਕ ਹੋਵੇ ਜੋ ਛਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਤਿਗੁਰੂ ਜੀ ਇਸ ਵੇਲੇ ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਰਬਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ ਸਰਬਤ ਦੇ ਕਾਰਜ ਰਸ ਕਰਨੇ ਸਰਬਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸਰਬਤ ਦਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵ ਗੁਰੂ ਪਿਆਰੇ ਸਤਸੰਗ ਜੀਓ, ਵਡਭਾਗੀ ਪਰਿਵਾਰ, ਜਿਨ੍ਹਾਂ ਨੇ ਆਪਣੀ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧੀ ਪਾਸ ਮਾਲਕ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ ਜੀ, ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ, ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨ ਜਾਣੇ ਮਾਇਆ ਮਦ ਮਾਤਾ, ਮਰਨਾ ਚਿਤ ਨ ਆਵੇ। ਐਸੀ ਅਰਦਾਸ ਐਸੀ ਭਾਵਨਾ ਲੈ ਕੇ ਗੁਰਮੁਖ ਪਰਿਵਾਰ ਨੇ ਬੱਚੀ ਦੇ ਦੇਹਰੋਤਾ ਲਈ ਇਹ ਪ੍ਰੋਗਰਾਮ ਰੱਖੇ ਹਨ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਦੀ ਬੇਨਤੀ ਕਰਦਿਆਂ ਹੋਇਆਂ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਕਿ ਭਾਈ ਚਤੁਰ ਦਿਸਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ, ਕਿਰਪਾ ਕਠਾ ਕਉ ਲੋਕਨ ਕੀ ਨੋ ਦਾਸ ਕਾ ਦੋਖ ਵਿਦਾਰਿਓ। ਮਾਲਕ ਦੀ ਰਹਿਮਤ ਬਖਸ਼ਿਸ਼ ਕਰੀ ਬੱਚੀ ਤੇ, ਮਿਹਰ ਪ੍ਰਿਆਹਤ ਰੱਖੇ ਸੁਖਦਾ ਜੀਵਨ ਬਤੀਤ ਕਰਾਵੇ। ਸੋ ਇੰਨੀ ਸੇਵਾ ਪ੍ਰਵਾਨ ਕਰਨੀ, ਦਰਾ ਇਹ ਸਮੂਹ ਸਾਧ ਸੰਗਤ ਦੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਆਏ। ਸਮੁੱਚੇ ਵਰਮਾ ਪਰਿਵਾਰ ਵੱਲੋਂ ਆਪਸ ਜੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦੀਵਾਨਾ ਦੀ ਥੀ ਸਮਾਪਤੀ ਹੋਈਆਂ ਭੁੱਲਾਂ ਚੁੱਕਾ ਦੇਖੀ ਮਾਕਣੀ, ਗੁਰੂ ਦੇ ਲੰਗਰ ਤਿਆਰ ਹਨ ਛਕਣ ਦੀ ਕਿਰਪਾ ਤਾਕਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀ ਹੋ ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨੇ ਆਪਣੀ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਵ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਝੁਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਬਿਸ ਗਈ ਸਭ ਤਾਤ ਪਰਾਈ ਪਹਿਲਾ। ਦੂਜਾ ਹੈ ਜੀ ਜੈਜਾਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਸਿਆਮ ਨੇ ਹਰ ਜਸ ਗਾਇਓ, ਬੜਾ ਸੌਖਾ ਅਤੇ ਛੋਟਾ ਸ਼ਬਦ ਹੈ। ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਧੁੱਪ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਮਾਲੀ ਗੌੜਾ ਦਾ ਸਭੈ ਘੱਟ ਰਾਮ ਬੋਲੈ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਤੱਕ 2-4 ਤੱਕ ਕੀਰਤਨ ਸਰਵਨ ਕਰੀਏ ਜੀ, ਦੂਜੇ ਬਖਸ਼ਾਂ ਰਹੀਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਤੋਂ ਸ਼ੁਰੂ ਹੋ ਜਾਣਾ 2 ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਨ ਕਰੋ ਕੀਰਤਨ ਰਾਗਾਂ ਅਨੁਸਾਰ। ਆਓ ਹੁਣ ਕੀਰਤਨ ਸਰਵਨ ਕਰੀਏ ਜੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਾਰੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਅਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ਨਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਆ ਸ਼ਬਦ ਸਤਸੰਗ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ।

ਥੋੜ੍ਹੀ ਜਿਹੀ ਐਕਸਪਲੇਨ ਕਰਨਾ ਚਾਹੁੰਦਾ, ਜੋ ਤੁਮ ਕਰੋ ਸੋਈ ਪਲ ਹਮਰੈ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੋਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ ਨੇ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰੈ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖੇਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ। ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਭੁੱਲਾਂ ਚੋਗਾਂ ਦੀ ਖਿਮਾ, ਸੰਤ

Well, you know,

ਸਾਹਿਬ ਮਹਾਨ ਸਤਿ

ਭਾਵੇਂ ਸਾਚ ਅਸੀਂ ਸਦਾ ਸਰੂਪ ਪਾਵੇ।

Thank you.

Thank you.

ਕੋਈ ਵੀ ਆਲੂ ਜੋ ਭਰਨਾ ਪੈਂਦਾ
Thank you.

Amen. Mm-hmm.

Yeah.